0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਤੇ ਅੱਜ 25 ਮਈ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਤੇ ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਫਿਰ ਵਡਮੁੱਲਾ ਵਿਚਾਰ ਭੇਜ ਕੇ ਸਾਂਝ ਬਣਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਤੇ ਇਸ ਤੋਂ ਬਾਅਦ ਵੇਲਾ ਹੋਏਗਾ ਜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ ਤੇ ਅੱਜ ਪੰਜਾਬੀ ਡਾਇਰੀ ਦੇ ਰਾਹੀਂ ਤੁਹਾਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਾਵਾਂਗੇ। ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲ ਕਰਾਂਗੇ ਨਿਊ ਸਾਊਥ ਵੇਲਸ ਸਰਕਾਰ ਦੇ ਵੱਲੋਂ ਛੋਟੇ ਬੱਚਿਆਂ ਨੂੰ ਫਲੂ ਤੋਂ ਬਚਾਉਣ ਦੇ ਲਈ ਨੱਕ ਰਾਹੀਂ ਦਿੱਤੀ ਜਾਣ ਵਾਲੀ ਨਵੀਂ ਵੈਕਸੀਨ ਫਲੂਮਿਸਟ ਬਾਰੇ ਅਤੇ ਤੁਹਾਨੂੰ ਮਿਲਾਵਾਂਗੇ ਡਾਕਟਰ ਮਨਦੀਪ ਕੌਰ ਹੋਰਾਂ ਦੇ ਨਾਲ ਜੋ ਇਸ ਵੈਕਸੀਨ ਬਾਰੇ ਵਿਸਥਾਰਤ ਜਾਣਕਾਰੀਆਂ ਸਾਂਝੀਆਂ ਕਰਨਗੇ। ਗੱਲ ਮੌਜੂਦਾ ਵਿੱਤੀ ਹਾਲਾਤ ਦੀ ਵੀ ਕਰਾਂਗੇ ਤੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਵਧਾਈਆਂ ਵਿਆਜ ਦਰਾਂ ਵਿਚਾਲੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਲਈ ਮਾਹਿਰਾਨਾ ਸੁਝਾਵਾਂ ਦੀ ਇੱਕ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਥੇ ਬਸ ਨਹੀਂ ਹੈ, ਪ੍ਰੋਗਰਾਮ ਦੇ ਵਿੱਚ ਇੱਕ ਹੋਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਸ਼ੁਰੂ ਕੀਤੇ ਗਏ ਪਹਿਲੇ ਮਾਈਗ੍ਰੈਂਟ ਵਰਕਰ ਸੈਂਟਰ ਦਾ ਜ਼ਿਕਰ ਹੋਵੇਗਾ। ਯਾਦ ਰਹੇ ਕਿ ਇਸ ਸੈਂਟਰ ਦੇ ਰਾਹੀਂ ਅਸਥਾਈ ਵੀਜ਼ਾ ਧਾਰਕਾਂ ਅਤੇ ਹੋਰ ਪ੍ਰਵਾਸੀ ਮਜ਼ਦੂਰਾਂ ਨੂੰ ਕੰਮਕਾਜ ਵਾਲੀ ਥਾਂ ਤੇ ਹੋ ਰਹੇ ਸ਼ੋਸ਼ਣ, ਘੱਟ ਤਨਖਾਹ ਅਤੇ ਅਸੁਰੱਖਿਅਤ ਹਾਲਾਤ ਤੋਂ ਬਚਾਅ ਦੇ ਲਈ ਮਦਦ ਮੁਹੱਈਆ ਕਰਾਈ ਜਾਵੇਗੀ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ ਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਨੂੰ ਸੁਨੇਹਾ ਭੇਜਣ ਦੇ ਲਈ ਤੁਸੀਂ ਸਾਡਾ ਫੋਨ ਨੰਬਰ 0439-799-767 0439-799-767 ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਪੋਲਿੰਗ ਤੋਂ ਪਤਾ ਚੱਲਦਾ ਹੈ ਕਿ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਅਜਿਹੇ ਦੇ ਵਿੱਚ ਕਈ ਅਖੌਤੀ ਟੀਲ ਆਜ਼ਾਦ ਉਮੀਦਵਾਰ ਇੱਕ ਨਵੀਂ ਸਿਆਸੀ ਪਾਰਟੀ ਬਣਾਉਣ ਦੀਆਂ ਚਰਚਾਵਾਂ ਕਰ ਰਹੇ ਨੇ। ਆਜ਼ਾਦ ਸਾਂਸਦ ਜੌਲੀ ਸਟੈਗਲ ਨੇ ABC ਰੇਡੀਓ ਨੂੰ ਦੱਸਿਆ ਕਿ ਆਜ਼ਾਦ ਉਮੀਦਵਾਰਾਂ ਦਾ ਇੱਕ ਸਮੂਹ ਸੰਸਦ ਵਿੱਚ ਜ਼ਿਆਦਾ ਪ੍ਰਭਾਵੀ ਹੋਣ ਅਤੇ ਵੋਟਰਾਂ ਨੂੰ ਪ੍ਰਮੁੱਖ ਪਾਰਟੀਆਂ ਦੇ ਰੂਪ ਵਿੱਚ ਇੱਕ ਨਵੀਂ ਪਾਰਟੀ ਦੇਣ ਦੇ ਤਰੀਕਿਆਂ ਉੱਤੇ ਵਿਚਾਰ ਕਰ ਰਹੇ ਹੈ। ਉਧਰ ਹੈਲਨ ਹੇਨਸ ਅਤੇ ਮੋਨਿਕਾ ਰਿਆਨ ਦੋਵਾਂ ਨੇ ਕਿਸੇ ਵੀ ਸੰਭਾਵੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਜ਼ਾਦ ਰਹਿਣ ਸੰਬੰਧੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਗ੍ਰੀਨਜ਼ ਪਾਰਟੀ ਦੇ ਸੀਨੇਟਰ ਡੇਵਿਡ ਸ਼ੂਬ੍ਰਿਜ ਦਾ ਆਖਣਾ ਹੈ ਕਿ ਉਹਨਾਂ ਨੂੰ ਇਹ ਸਪਸ਼ਟ ਨਹੀਂ ਹੈ ਕਿ ਇਸ ਕਦਮ ਦੇ ਨਾਲ ਆਜ਼ਾਦ ਵੋਟਰਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ। ਉਧਰ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਟੀਲ ਪਾਰਟੀ ਦੇ ਆਜ਼ਾਦ ਰੂਪ ਦੇ ਵਿੱਚ ਗਠਿਤ ਹੋਣ ਦੀਆਂ ਸੰਭਾਵਨਾਵਾਂ ਦੀਆਂ ਖਬਰਾਂ ਤੋਂ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੈ। ਇਹ ਚਰਚਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਰੈੱਡ ਬ੍ਰਿਜ ਗਰੁੱਪ ਅਤੇ ਐਕਸੈਂਟ ਰਿਸਰਚ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਫੈਡਰਲ ਚੋਣਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਹੇਠਲੇ ਸਦਨ ਦੀਆਂ 59 ਸੀਟਾਂ ਜਿੱਤ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਇਹ ਪ੍ਰਭਾਵੀ ਰੂਪ ਦੇ ਨਾਲ ਫੈਡਰਲ ਦੀ ਵਿਰੋਧੀ ਧਿਰ ਬਣ ਜਾਏਗੀ। ਪਰ ਟੇਲਰ ਨੇ ਇਸ ਅੰਦੇਸ਼ੇ ਨੂੰ ਖਾਰਜ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਨਾਲ ਜੁੜੇ ਨਰਮਪੰਥੀ ਨੇਤਾ ਦਲ ਬਦਲ ਕੇ ਟੀਲ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਮੌਜੂਦਾ ਸਰਕਾਰ ਦਾ ਬਦਲ ਚਾਹੁੰਦੇ ਨੇ ਤਾਂ ਉਹਨਾਂ ਨੂੰ ਗਠਜੋੜ ਸਰਕਾਰ ਨੂੰ ਵੋਟ ਪਾਉਣੀ ਚਾਹੀਦੀ ਹੈ। ਗਾਜ਼ਾ ਵਿੱਚ ਸਹਾਇਤਾ ਪਹੁੰਚਾਉਣ ਦੇ ਯਤਨਾਂ ਦੇ ਨਾਲ ਜਲ ਮਾਰਗ ਰਾਹੀਂ ਆਸਟ੍ਰੇਲੀਆ ਤੋਂ ਗਏ 11 ਆਸਟ੍ਰੇਲੀਅਨ ਨਾਗਰਿਕਾਂ ਵਿੱਚੋਂ 7 ਨੂੰ ਇਜ਼ਰਾਈਲ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਸੋਮਵਾਰ ਨੂੰ ਇਹਨਾਂ ਲੋਕਾਂ ਦੇ ਸਿਡਨੀ ਪੁੱਜਣ ਉੱਤੇ ਬੇਹੱਦ ਭਾਵੁਕ ਮਾਹੌਲ ਨਜ਼ਰ ਆਇਆ ਹੈ। ਆਸਟ੍ਰੇਲੀਅਨ ਕਾਰਕੁਨ ਨੇਵੋ ਕੋਨਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਉੱਥੇ ਬੇਹੱਦ ਬੁਰਾ ਵਰਤਾਓ ਕੀਤਾ ਗਿਆ ਹੈ, ਜਿਸ ਦੇ ਵਿੱਚ ਮਾਰਕੁੱਟ, ਬਿਜਲੀ ਦੇ ਝਟਕੇ, ਭੋਜਨ ਅਤੇ ਪਾਣੀ ਤੋਂ ਵਾਂਝਾ ਰੱਖਣ ਅਤੇ ਅਜਿਹੇ ਜੇਲ੍ਹ ਜਹਾਜ਼ਾਂ ਵਿੱਚ ਰੱਖਣਾ ਸ਼ਾਮਲ ਹੈ ਜਿੱਥੇ ਪਖਾਨੇ ਬਹੁਤ ਘੱਟ ਹਨ ਅਤੇ ਸੌਣ ਦੀ ਕੋਈ ਜਗ੍ਹਾ ਨਹੀਂ ਸੀ। ਫੈਡਰਲ ਮੰਤਰੀ ਮਾਰਕ ਬਟਲਰ ਨੇ ਇਸ ਵਰਤਾਓ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਨੇ ਇਜ਼ਰਾਈਲ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੁੱਕਿਆ ਹੈ। ਦੂਜੇ ਪਾਸੇ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਦੁਰਵਿਵਹਾਰ ਦੇ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਕਾਂਗੋ ਲੋਕਤਾਂਤਰਿਕ ਗਣਰਾਜ ਦੇ ਵਿੱਚ ਇਬੋਲਾ ਦਾ ਕਹਿਰ ਵਧਦਾ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਵੱਲੋਂ 3 ਵਿੱਚੋਂ 2 ਇਲਾਜ ਕੇਂਦਰਾਂ ਨੂੰ ਸਾੜ ਦਿੱਤਾ ਗਿਆ ਹੈ ਅਤੇ ਹੁਣ ਲਾਸ਼ਾਂ ਦੇ ਅੰਤਮ ਸੰਸਕਾਰ ਦੇ ਲਈ ਹਥਿਆਰਬੰਦ ਸੁਰੱਖਿਆ ਕਰਮੀਆਂ ਦੀ ਲੋੜ ਹੈ। ਕਾਬਲੇਗੌਰ ਹੈ ਕਿ ਇਬੋਲਾ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਬੇਹੱਦ ਸੰਕਰਾਮਕ ਹੁੰਦੀਆਂ ਨੇ ਅਤੇ ਉਹਨਾਂ ਦਾ ਇਲਾਜ ਪੇਸ਼ੇਵਰਾਂ ਦੁਆਰਾ ਹੀ ਕੀਤਾ ਜਾਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਪਰਿਵਾਰਾਂ ਨੂੰ ਲਾਸ਼ਾਂ ਦਫਨਾਉਣ ਤੋਂ ਪਹਿਲਾਂ ਘਰ ਲਿਜਾਣ ਵਰਗੀਆਂ ਰਵਾਇਤੀ ਰਸਮਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਕਹਿਰ ਹੁਣ ਕਾਂਗੋ ਦੇ ਲਈ ਬਹੁਤ ਜ਼ਿਆਦਾ ਜੋਖਮ ਪੈਦਾ ਕਰ ਰਿਹਾ ਹੈ, ਪਰ ਰਾਹਤ ਦੀ ਗੱਲ ਹੈ ਕਿ ਵਿਸ਼ਵ ਪੱਧਰ ਉੱਤੇ ਬਿਮਾਰੀ ਫੈਲਣ ਦਾ ਖਤਰਾ ਘੱਟ ਹੈ। ਇਹ ਵੀ ਦੱਸ ਦਈਏ ਕਿ ਕਾਂਗੋ ਵਿੱਚ ਇਬੋਲਾ ਦੇ ਕਹਿਰ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 204 ਹੋ ਗਈ ਹੈ, ਜਦਕਿ 867 ਸ਼ੱਕੀ ਮਾਮਲੇ ਵੀ ਸਾਹਮਣੇ ਆਏ ਹਨ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਭਾਰਤੀ ਲੋਕਾਂ ਨੂੰ ਅੱਜ ਸੋਮਵਾਰ ਸਵੇਰੇ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 2.60 ਰੁਪਏ ਤੋਂ ਲੈ ਕੇ 2.71 ਰੁਪਏ ਤੱਕ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ। ਪਿਛਲੇ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਤੇਲ ਦੀਆਂ ਕੀਮਤਾਂ ਵਿੱਚ ਇਹ ਵੱਡਾ 4th ਵਾਧਾ ਹੈ। ਤੇਲ ਕੰਪਨੀਆਂ ਵੱਲੋਂ ਕੌਮਾਂਤਰੀ ਬਾਜ਼ਾਰ ਵਿੱਚ ਵੱਧ ਰਹੀਆਂ ਕੀਮਤਾਂ ਦਾ ਬੋਝ ਸਿੱਧਾ ਗਾਹਕਾਂ ਦੀਆਂ ਜੇਬਾਂ ਉੱਤੇ ਪਾਇਆ ਜਾ ਰਿਹਾ ਹੈ। ਤੇਲ ਉਦਯੋਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ ਸੋਮਵਾਰ ਨੂੰ 99.51 ਰੁਪਏ ਤੋਂ ਵੱਧ ਕੇ 102.12 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਵੀ 2.71 ਰੁਪਏ ਮਹਿੰਗਾ ਹੋ ਕੇ 92.49 ਰੁਪਏ ਤੋਂ ਵੱਧ ਕੇ 95.20 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਤਾਂ ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀ।

0: तो दोस्तों तुसी जुड़े हो एस बी एस पंजाबी दे नाल ते मैं हां तुहाडा मेजबान पत्रस मसीह। तुसी इस वेले सानू लाइव सुन रहे हो एस बी एस साउथ एशियन दे उत्ते ते इसे प्रोग्राम दा मुड़ प्रसारण होएगा जी रात 9 बजे एस बी एस रेडियो 2 दे उत्ते। अज दे प्रोग्राम दे विच वेला हुण साडी अगली पेशकारी दा तां तुहानू लैके चलदे हां जी सीधा न्यू साउथ वेल्स वल नूं। उत्थे पहला माइग्रेंट वर्कर सेंटर खुलिया है और इस सेंटर दा जिहड़ा मकसद है कि जिहड़े अस्थाई वीज़ा धारक इत्थे हैगे है ते जिहड़े प्रवासी मजदूर ने उन्हां नूं कामकाज वाली थां उत्ते जिहड़ा किते उन्हां दा शोषण हो रिहा, घट तनखावां मिल रहीयां ने जां ओह असुरक्षित अपने आप नूं फील कर रहे ने, तां उन्हां नूं ਇਹ ਸੈਂਟਰ ਮਦਦ ਮੁਹੱਈਆ ਕਰਵਾਏਗਾ। ਹੋਰ ਕੀ ਕੁਝ ਇਹ ਸੈਂਟਰ ਕੰਮ ਕਰੇਗਾ, ਕਿਸ ਤਰ੍ਹਾਂ ਇੱਥੇ ਤੁਸੀਂ ਪਹੁੰਚ ਬਣਾਉਣੀ ਹੈ ਜਾਂ ਕੀ ਪੈਰਾਮੀਟਰਸ ਹੈਗੇ ਨੇ, ਸਾਰਾ ਵੇਰਵਾ ਸਾਂਝਾ ਕਰ ਰਿਹਾ ਸਾਡੇ ਸਾਥੀ ਐਮਪੀ ਸਿੰਘ ਇਸ ਰਿਪੋਰਟ ਰਾਹੀਂ। ਆਓ ਸੁਣਦੇ ਹਾਂ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਨਿਊ ਸਾਊਥ ਵੇਲ ਸਰਕਾਰ ਨੇ ਰਾਜ ਦਾ ਪਹਿਲਾ ਮਾਈਗ੍ਰੈਂਟ ਵਰਕਰਸ ਸੈਂਟਰ ਸ਼ੁਰੂ ਕੀਤਾ ਹੈ ਜੋ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਮਦਦ ਲਈ ਬਣਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਸਿਡਨੀ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਖਾਸ ਕੇਂਦਰ ਹੋਵੇਗਾ ਜਿੱਥੇ ਉਹ ਕੰਮਕਾਜ ਦੌਰਾਨ ਹੋ ਰਹੇ ਸ਼ੋਸ਼ਣ ਜਾਂ ਐਕਸਪਲੋਇਟੇਸ਼ਨ ਬਾਰੇ ਮਦਦ ਲੈ ਸਕਣਗੇ। SBS ਦੀ ਇਸ ਰਿਪੋਰਟ ਮੁਤਾਬਕ ਅਗਲੇ 4 ਸਾਲਾਂ ਲਈ $6.5 million ਦੀ ਸਰਕਾਰੀ ਫੰਡਿੰਗ ਦਿੱਤੀ ਗਈ ਹੈ ਤਾਂ ਜੋ ਰਾਜ ਭਰ ਦੇ ਕਮਜ਼ੋਰ ਹਾਲਾਤਾਂ ਵਾਲੇ ਪ੍ਰਵਾਸੀਆਂ ਨੂੰ ਵਰਕਪਲੇਸ, ਸੇਫਟੀ ਅਤੇ ਇਮੀਗ੍ਰੇਸ਼ਨ ਸਪੋਰਟ ਦਿੱਤੀ ਜਾ ਸਕੇ। ਲੋ ਇਸ ਬਾਰੇ ਵਿਸਥਾਰ ਜਾਣਕਾਰੀ ਪੇਸ਼ ਹੈ MP ਸਿੰਘ ਕੋਲੋਂ। ਤੇਈ ਸਾਲਾਂ ਦੇ ਸੈਮੂਅਲ ਜ਼ੁਲੂਆਗਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਕੋਲੰਬੀਆ ਤੋਂ ਸਿਡਨੀ ਆਏ ਸਨ। ਇੱਕ ਬਾਰਬਰ ਸ਼ਾਪ ਨੇ ਉਹਨਾਂ ਨੂੰ ਟੈਂਪਰੇਰੀ ਵਰਕ ਵੀਜ਼ਾ ਸਪੋਂਸਰ ਕਰਨ ਦੀ ਪੇਸ਼ਕਸ਼ ਕੀਤੀ ਅਤੇ ਸ਼ੁਰੂ ਵਿੱਚ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸਨ, ਪਰ ਹੌਲੀ ਹੌਲੀ ਹਾਲਾਤ ਬਦਲਣ ਲੱਗ ਪਏ।
3: ਆਫਟਰ ਅਬਾਊਟ ਅ ਈਅਰ ਆਈ ਨੋਟਿਸ ਦੈਟ ਮਾਈ ਇੰਪਲੋਇਰ ਹੈਡ ਸਟਾਪਡ ਪੇਇੰਗ ਮਾਈ ਸੁਪਰਐਨੂਏਸ਼ਨ ਐਟ ਦ ਟਾਈਮ ਆਈ ਡਿਡਨਟ ਫੁੱਲੀ ਅੰਡਰਸਟੈਂਡ ਵਾਟ ਦੈਟ ਮੀਨਸ ਆਈ ਥੋਟ ਮਾਈਸੈਲਫ ਇਟ ਮਾਈਟ ਬੀ ਅ ਮਿਸਟੇਕ।
2: ਸੈਮੂਅਲ ਕਹਿੰਦੇ ਹਨ ਕਿ ਸਪੋਂਸਰਡ ਵੀਜ਼ਾ ਉੱਤੇ ਹੋਣ ਕਰਕੇ ਉਹ ਇਹਨਾਂ ਮੁੱਦਿਆਂ ਬਾਰੇ ਆਵਾਜ਼ ਚੁੱਕਣ ਤੋਂ ਡਰਦੇ ਸਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਸ਼ਿਕਾਇਤ ਕਰਨ ਨਾਲ ਆਸਟ੍ਰੇਲੀਆ ਵਿੱਚ ਉਹਨਾਂ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ ਜਾਂ ਨਹੀਂ।
3: ਵਨ ਡੇ ਆਈ ਕੰਪਲੇਨ ਵੈਨ ਆਈ ਵਾਸ ਟੋਲਡ ਟੂ ਕਲੀਨ ਦ ਟੋਇਲੈਟਸ ਨਾਟ ਇਨ ਦੈਟ ਵਾਸ ਹਾਇਰ ਫੋਰ ਇਨ ਰਿਸਪੋਂਸ ਮਾਈ ਇੰਪਲੋਇਰ ਜਸਟ ਸੈਡ ਯੂ ਫਾਇਰ ਬੈਕ ਯੋਰਸੈਲਫ ਆਈ ਗੋਇੰਗ ਹੋਮ ਜਸਟ ਲਾਈਕ ਦੈਟ ਆਈ ਹੈਡ ਲੋਸਟ ਮਾਈ ਜੋਬ ਐਂਡ ਮਾਈ ਵੀਜ਼ਾ ਸਪੋਂਸਰ।
2: ਸੈਮੂਅਲ ਦੇ ਇੰਪਲੋਇਰ ਨੇ ਉਹ ਐਨੂਅਲ ਲੀਵ ਵੀ ਨਹੀਂ ਦਿੱਤੀ ਜੋ ਉਹਨਾਂ ਨੇ ਵਰਤੀ ਸੀ। ਸੈਮੂਅਲ ਨੂੰ ਡਰ ਸੀ ਕਿ ਛੁੱਟੀਆਂ ਮੰਗਣ ਨਾਲ ਬੌਸ ਨਾਰਾਜ਼ ਹੀ ਨਾ ਹੋ ਜਾਵੇ। ਅਖੀਰਕਾਰ ਯੂਨੀਅਨਸ ਅਤੇ ਹੋਰ ਸੇਵਾਵਾਂ ਦੀ ਮਦਦ ਨਾਲ ਸੈਮੂਅਲ ਨੂੰ ਉਸ ਦਾ ਹੱਕ ਵਾਲਾ ਪੈਸਾ ਮਿਲ ਹੀ ਗਿਆ।
3: ਦਿਸ ਮੇਡ ਅ ਰੀਅਲ ਡਿਫਰੈਂਸ ਇਨ ਮਾਈ ਲਾਈਫ। ਇਟ ਵਾਸਨਟ ਜਸਟ ਅਬਾਊਟ ਦ ਮਨੀ। ਇਟ ਚੇਂਜਡ ਹਾਊ ਆਈ ਸਾਅ ਮਾਈ ਸਿਚੁਏਸ਼ਨ ਐਂਡ ਸ਼ੋਅ ਮੀ ਦੈਟ ਆਈ ਵਾਸਨਟ ਅਲੋਨ।
2: ਇਸ ਮਹੀਨੇ ਮਾਈਗ੍ਰੈਂਟ ਜਸਟਿਸ ਇੰਸਟੀਚਿਊਟ ਦੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਗੰਭੀਰਤਾ ਦਰਸਾਈ ਹੈ। ਰਿਪੋਰਟ ਮੁਤਾਬਕ ਟੈਂਪਰੇਰੀ ਵੀਜ਼ਾ ਹੋਲਡਰਸ ਵਿੱਚੋਂ ਲਗਭਗ 2/3 ਲੋਕਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਸਿਰਫ ਇੰਟਰਨੈਸ਼ਨਲ ਸਟੂਡੈਂਟਸ ਹੀ ਹਰ ਹਫ਼ਤੇ $60 million ਤੋਂ ਵੱਧ ਦੀ ਮਜ਼ਦੂਰੀ ਨੂੰ ਗੁਆ ਰਹੇ ਹਨ। 1/3 ਤੋਂ ਵੱਧ ਲੋਕਾਂ ਨੇ ਦੱਸਿਆ ਕਿ ਉਹ ABN ਜਾਂ ਕੰਟਰੈਕਟਰ ਅਰੇਂਜਮੈਂਟਸ ਹੇਠ ਕੰਮ ਕਰ ਰਹੇ ਹਨ, ਪਰ ਯੂਨੀਅਨਸ NSW ਦੇ ਪ੍ਰਧਾਨ ਮਾਰਕ ਮੋਰੇ ਕਹਿੰਦੇ ਹਨ ਕਿ ਪ੍ਰਵਾਸੀ ਆਸਟ੍ਰੇਲੀਆ ਲਈ ਬਹੁਤ ਜ਼ਰੂਰੀ ਹਨ।
4: Our economy depends on them and ensuring that we have a workforce who are doing the jobs that we just don't have people to do. We know in farming communities, we know in retail, hospitality, construction, we're all short of skilled labor. We're all short of people who just want to start their first jobs in the economy, and we're not a big enough country. We're built on migration. We need these workers here.
2: ਹੁਣ ਸੈਮੂਅਲ ਨੂੰ ਮਿਲੀ ਇਹ ਸਪੋਰਟ ਪੂਰੇ ਨਿਊ ਸਾਊਥ ਵੇਲਸ ਦੇ ਪ੍ਰਵਾਸੀ ਮਜ਼ਦੂਰਾਂ ਲਈ ਉਪਲਬਧ ਹੋਵੇਗੀ। ਰਾਜ ਸਰਕਾਰ ਨੇ ਸਿਡਨੀ CBD ਵਿੱਚ ਆਪਣਾ ਪਹਿਲਾ ਮਾਈਗ੍ਰੈਂਟ ਵਰਕਰਸ ਸੈਂਟਰ ਸ਼ੁਰੂ ਕੀਤਾ ਹੈ ਜੋ ਅੰਡਰ ਇੰਪਲੋਇਮੈਂਟ, ਅਨਸੇਫ ਕੰਡੀਸ਼ਨਸ ਅਤੇ ਐਕਸਪਲੋਇਟੇਸ਼ਨਸ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰੇਗਾ। ਰੀਜਨਲ ਨਿਊ ਸਾਊਥ ਵੇਲਜ਼ ਵਿੱਚ ਵੀ ਆਊਟਰੀਚ ਸੈਂਟਰ ਬਣਾਏ ਜਾਣਗੇ ਤਾਂ ਜੋ ਪਿੰਡਾਂ ਜਾਂ ਦੂਰ ਦਰਾਜ ਦੇ ਇਲਾਕਿਆਂ ਵਿੱਚ ਰਹਿੰਦੇ ਲੋਕ ਵੀ ਇਹ ਸੇਵਾਵਾਂ ਪ੍ਰਾਪਤ ਕਰ ਸਕਣ। ਉਮੀਦ ਹੈ ਕਿ ਇਹ ਕੇਂਦਰ ਹਰ ਸਾਲ 2000 ਖਤਰੇ ਵਾਲੇ ਵਰਕਰਸ ਦੀ ਮਦਦ ਕਰੇਗਾ। ਇਹ ਕਲਚਰਲੀ ਸੈਂਸਿਟਿਵ ਅਤੇ ਕਮਿਊਨਿਟੀ ਕਨੈਕਟਿਡ ਸਪੋਰਟ ਮੁਹੱਈਆ ਕਰੇਗਾ। ਇਸ ਲਈ 6.5 million dollars ਦੀ ਫੰਡਿੰਗ 4 ਸਾਲਾਂ ਵਿੱਚ ਖਰਚ ਕੀਤੀ ਜਾਵੇਗੀ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿੰਸ ਇਸ ਤਰ੍ਹਾਂ ਕਹਿੰਦੇ ਹਨ,
5: We want every migrant worker to know that if you're feeling pressure at work, if you're being forced to work for less than the minimum wage, if something doesn't feel right, then you can come to the Migrant Workers Centre. They will explain your rights, help you through the system, and make sure that you get everything that you're legally entitled to.
2: ਇਸ ਨਵੀਂ ਸੇਵਾ ਦਾ ਮਲਟੀ ਕਲਚਰਲ ਕਮਿਊਨਿਟੀਜ਼ ਵੱਲੋਂ ਸਵਾਗਤ ਕੀਤਾ ਗਿਆ ਹੈ। ਸੋਮਾਲੀ ਕਾਉਂਸਲ ਨਿਊ ਸਾਊਥ ਵੇਲਸ ਦੀ ਪ੍ਰਧਾਨ ਊਬਾ ਗੈਬਰਿਸ ਕਹਿੰਦੇ ਹਨ, ਦੋਸਤੋ SBS ਨਿਊਜ਼ ਦੀ ਜੈਨੇਵਿਨ ਲੈਮਰ ਅਤੇ ਵਿੰਕ ਵਾਂਗ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਜ਼ਰੂਰ ਸੰਪਰਕ ਕਰਿਓ। ਈਮੇਲ ਕਰ ਸਕਦੇ ਹੋ punjabi.program@sbs.com.au। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
0: ਤਾਂ ਦੋਸਤੋ, ਇਸ ਤੋਂ ਪਹਿਲਾਂ ਕਿ ਬ੍ਰੇਕ ਵੱਲ ਨੂੰ ਚੱਲੀਏ, ਕਿਉਂਕਿ ਬ੍ਰੇਕ ਦਾ ਵੇਲਾ ਹੋ ਗਿਆ, ਤੁਹਾਨੂੰ ਦੱਸ ਦਈਏ ਕਿ ਜਦੋਂ ਵਾਪਸ ਆਵਾਂਗੇ ਤਾਂ ਗੱਲ ਕਰਾਂਗੇ ਪੰਜਾਬ ਦੀ ਪੰਜਾਬੀ ਡਾਇਰੀ ਦੇ ਰਾਹੀਂ ਕਿ ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਅੱਜ ਕੱਲ੍ਹ ਕੀ ਕੁਝ ਚੱਲ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਭਖਿਆ ਹੋਇਆ। ਜਿਹੜੀਆਂ ਲੋਕਲ ਬੋਡੀਜ਼ ਦੀਆਂ ਚੋਣਾਂ ਨੇ, ਕਹਿਣ ਦਾ ਭਾਵ ਕਿ ਨਗਰ ਨਿਗਮਾਂ ਦੀਆਂ, ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ, ਉਹਨਾਂ ਨੂੰ ਲੈ ਕੇ ਇਸ ਵੇਲੇ ਪੂਰਾ ਮਾਹੌਲ ਗਰਮਾਇਆ ਹੋਇਆ। ਸਾਰਾ ਵੇਰਵਾ ਦੱਸਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ।
6: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
7: Starting a new life in Australia isn't easy.
8: A lot of companies have rejected me.
9: Sometimes I feel like, oh, I'm gonna quit, I've give up.
7: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
10: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
11: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
0: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸਮ ਸੀ। ਅੱਜ ਸੋਮਵਾਰ ਦਾ ਦਿਨ ਹੈ, ਤਾਂ ਤੁਸੀਂ ਜਾਣਦੇ ਹੋ ਕਿ ਸੋਮਵਾਰ ਨੂੰ ਵਿਹਲਾ ਹੁੰਦਾ ਜੀ, ਸਾਡੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡੈਡੀ ਦਾ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ, ਆਓ ਸੁਣਦੇ ਹਾਂ ਇਸ ਰਿਪੋਰਟ ਰਾਹੀਂ।
12: ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ।
13: ਪੰਜਾਬ ਅੰਦਰ ਮਿਊਂਸੀਪਲ ਚੋਣਾਂ ਕੱਲ 26 ਮਈ ਨੂੰ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਾਸਤੇ ਪ੍ਰਚਾਰ ਸਮਾਪਤ ਬੈਲਟ ਪੇਪਰਾਂ ਰਾਹੀਂ ਪੈਣਗੀਆਂ ਵੋਟਾਂ ਸਥਾਨਕ ਸਰਕਾਰਾਂ ਦੀਆਂ ਆਉਂਦੀਆਂ ਚੋਣਾਂ ਬਾਬਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੱਡੇ ਦਾਅਵੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸੰਜੀਵ ਅਰੋੜਾ ਨਾਲ ਜੇਲ੍ਹ ਵਿੱਚ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਨਾਂ ਆਪ ਆਗੂਆਂ ਖਿਲਾਫ਼ ਦਰਜ FIR ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ ਮੁਲਤਵੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 87 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਪੰਜਾਬ ਵਿੱਚ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਾਸਤੇ ਚੋਣ ਪ੍ਰਚਾਰ ਕੱਲ੍ਹ ਸਮਾਪਤ ਹੋ ਗਿਆ ਚੋਣ ਪ੍ਰਚਾਰ ਦੇ ਆਖਰੀ ਦਿਨ ਸਿਆਸੀ ਧਿਰਾਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਹਮਾਇਤ ਵਿੱਚ ਆਖਰੀ ਹਮਲਾ ਮਾਰਿਆ ਪੰਜਾਬ ਦੀਆਂ 9 ਨਗਰ ਨਿਗਮਾਂ 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਾਸਤੇ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਚੋਣ ਨਤੀਜੇ ਆਉਣਗੇ ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਰੋਡ ਸ਼ੋਅ ਕੱਢੇ ਅਤੇ ਚੋਣ ਜਲਸੇ ਕੀਤੇ ਹੁਣ ਉਮੀਦਵਾਰ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣਾਂ ਸ਼ਹਿਰੀ ਵੋਟਰਾਂ ਦੇ ਸਿਆਸੀ ਰੌਂ ਦਾ ਪ੍ਰਗਟਾ ਕਰਨਗੀਆਂ ਪੰਜਾਬ ਰਾਜ ਚੋਣ ਕਮਿਸ਼ਨ ਨੇ 11 ਮਈ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਅਤੇ 19 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਮਗਰੋਂ ਉਮੀਦਵਾਰਾਂ ਨੂੰ ਤਕਰੀਬਨ 5-6 ਦਿਨ ਹੀ ਚੋਣ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਚੋਣ ਮੈਦਾਨ 'ਚ ਇਸ ਵੇਲੇ 7,555 ਉਮੀਦਵਾਰ ਹਨ ਇਨ੍ਹਾਂ ਚੋਣਾਂ 'ਚ ਨਗਰ ਨਿਗਮ ਬਠਿੰਡਾ ਅਬੋਹਰ ਬਟਾਲਾ ਬਰਨਾਲਾ ਕਪੂਰਥਲਾ ਮੋਗਾ ਪਠਾਨਕੋਟ ਅਤੇ ਮੋਹਾਲੀ ਦੀ ਚੋਣ ਸਭ ਧਿਰਾਂ ਵਾਸਤੇ ਵਕਾਰੀ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜੇ ਉਹਨਾਂ ਦੀ ਕਾਰਗੁਜ਼ਾਰੀ ਮਾਪਣਗੇ ਅਤੇ ਸਿਆਸੀ ਭਵਿੱਖ ਤੈਅ ਕਰਨਗੇ ਇਨ੍ਹਾਂ ਚੋਣਾਂ ਵਿੱਚ ਭਾਜਪਾ ਦਾ ਗ੍ਰਾਫ ਵੀ ਸਾਹਮਣੇ ਆਏਗਾ ਜੋ ਤੇਜ਼ ਰਫ਼ਤਾਰੀ ਨਾਲ ਚੋਣ ਮੈਦਾਨ 'ਚ ਕੁੱਦੀ ਹੈ ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਇਹ ਚੋਣਾਂ ਬੈਲਟ ਪੇਪਰਾਂ ਉੱਪਰ ਹੋਣਗੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਪਟੀਸ਼ਨਾਂ ਨੂੰ ਖਾਰਜ ਕਰਦਿਆਂ ਨਗਰ ਨਿਗਮ ਅਤੇ ਕੌਂਸਲ ਚੋਣਾਂ ਬੈਲਟ ਪੇਪਰ ਨਾਲ ਕਰਵਾਏ ਜਾਣ ਦਾ ਰਾਹ ਪੱਧਰਾ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਹੁਣ ਆਖਰੀ ਪੜਾਅ 'ਤੇ ਹੈ ਅਤੇ ਇਸ ਪੜਾਅ 'ਤੇ ਦਖਲ ਨਹੀਂ ਦਿੱਤਾ ਜਾ ਸਕਦਾ ਉੱਚ ਅਦਾਲਤ ਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਪਰ ਪਟੀਸ਼ਨਰਾਂ ਨੂੰ ਚੋਣਾਂ ਤੋਂ ਬਾਅਦ ਚੋਣ ਪਟੀਸ਼ਨ ਰਾਹੀਂ ਚੋਣ ਪ੍ਰਕਿਰਿਆ ਨੂੰ ਚੁਣੌਤੀ ਦੇਣ ਦੀ ਖੁੱਲ੍ਹ ਦਿੱਤੀ ਹੈ ਮੰਗਲਵਾਰ ਨੂੰ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਇਨ੍ਹਾਂ ਚੋਣਾਂ ਬਾਬਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਖੋ ਵੱਖਰੇ ਬਿਆਨ ਸਾਹਮਣੇ ਆ ਰਹੇ ਹਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਪ ਸਰਕਾਰ ਨੂੰ ਸਥਾਨਕ ਚੋਣਾਂ ਜਿੱਤਣ ਵਾਸਤੇ ਗੈਰ ਕਾਨੂੰਨੀ ਹੱਥਕੰਡੇ ਅਪਣਾਉਣ ਖਿਲਾਫ਼ ਸਖ਼ਤ ਚੇਤਾਵਨੀ ਦਿੱਤੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੱਤਾਧਾਰੀ ਪਾਰਟੀ ਦੇ ਡਰ ਜਾਂ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਪੋਲਿੰਗ ਬੂਥਾਂ ਉੱਪਰ ਕਬਜ਼ੇ ਕਰਕੇ ਚੋਣਾਂ ਜਿੱਤਣ ਦੇ ਦਿੱਤੇ ਜਾ ਰਹੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ
14: ਇਹਨਾਂ ਦੇ ਦਿਲ ਦੇ ਅੰਦਰ ਖਤਰਾ ਹੈ ਡਰ ਲੱਗ ਰਿਹਾ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਆਮ ਆਦਮੀ ਪਾਰਟੀ ਨੂੰ ਤੇ ਇਹਨਾਂ ਦੇ MLA ਗੱਲ ਕਰ ਰਹੇ ਆ ਜੀ ਵੋਟਾਂ ਪਾਉਣੀਆਂ ਪਾ ਦਿਓ ਖਰਾਬ ਨਾ ਕਰਿਓ ਨਹੀਂ ਤਾਂ ਅਸੀਂ ਤਾਂ ਦਰਵਾਜ਼ਾ ਬੰਦ ਕਰਕੇ ਬੂਥ ਦਾ ਆਪਣੀਆਂ ਵੋਟਾਂ ਪੂਰੀ ਕਰ ਲਾਂਗੇ ਆਹ ਇੱਕ ਸਬੂਤ ਹੈ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਖੁਦ ਦੇ ਲੀਡਰ MLA ਮੰਤਰੀ ਸਾਰੇ ਇਸ ਤੋਂ ਸਹਿਮਤ ਹੋ ਗਏ ਵੀ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਵੀ ਆਮ ਆਦਮੀ ਪਾਰਟੀ ਤੋਂ ਖੜਾ ਛੀਏ
13: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਊ ਚੰਡੀਗੜ੍ਹ ਪ੍ਰੋਜੈਕਟ ਅਕਾਲੀ ਸਰਕਾਰ ਦੀ ਹੀ ਦੇਣ ਹੈ ਉਨ੍ਹਾਂ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਨਵਾਂ ਗਰਾਉਂ ਇਲਾਕੇ ਨੂੰ ਵੀ ਨਿਊ ਚੰਡੀਗੜ੍ਹ ਨਾਲ ਜੋੜਿਆ ਜਾਏਗਾ ਤਾਂ ਕਿ ਇੱਥੋਂ ਦਾ ਸਰਵ ਪੱਖੀ ਵਿਕਾਸ ਹੋ ਸਕੇ ਹਾਕਮ ਧਿਰ ਨੂੰ ਘੇਰਦਿਆਂ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਨੇ ਭੋਰਾ ਵਿਕਾਸ ਨਹੀਂ ਕਰਵਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਿਰਫ਼ ਚੁਟਕਲੇ ਸੁਣਾ ਕੇ ਹੀ 4.5 ਸਾਲਾਂ ਤੋਂ ਵੱਧ ਸਮਾਂ ਲੰਘਾ ਦਿੱਤਾ ਹੈ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ ਲੋਕ ਮੂੰਹ ਨਹੀਂ ਲਾਉਣਗੇ ਉਨ੍ਹਾਂ ਅਪੀਲ ਕੀਤੀ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਥਾਨਕ ਸਰਕਾਰਾਂ ਬਾਰੇ ਚੋਣਾਂ 'ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਇਕਸਾਰ ਵਿਕਾਸ ਵਾਸਤੇ ਪੂਰੀ ਤਰ੍ਹਾਂ ਯਤਨਸ਼ੀਲ ਹੈ ਇਹੀ ਵੱਡਾ ਕਾਰਨ ਹੈ ਕਿ ਦੇਸ਼ ਭਰ ਦੇ ਲੋਕ ਹਰ ਪੱਧਰ 'ਤੇ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਆਪਣਾ ਫਤਵਾ ਦੇ ਰਹੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ਮਜ਼ਬੂਤ ਵਿਦੇਸ਼ੀ ਨੀਤੀਆਂ ਸਦਕਾ ਹੀ ਅੱਜ ਕੌਮਾਂਤਰੀ ਪੱਧਰ ਉੱਪਰ ਭਾਰਤ ਦਾ ਨਾਮ ਉੱਚਾ ਹੋਇਆ ਹੈ
15: MLA MP ਦੀ ਨਹੀਂ ਲੋੜ ਹੁੰਦੀ ਤੁਹਾਨੂੰ ਲੋੜ ਕੌਂਸਲਰ ਦੀ ਉਹ ਪੈਂਦੀ ਹੈ ਉਹਦਾ ਕੌਂਸਲਰ ਤੱਕ ਕੰਮ ਹੁੰਦੇ ਹੋਰ ਤੁਸੀਂ ਕੋਈ ਵੱਡੇ ਕੰਮ ਕਿਹੜੇ ਕਰਾਉਣੇ ਹੁੰਦੇ ਕੋਈ ਗਲੀ 'ਚ ਪਾਣੀ ਖੜਾ ਹੋ ਗਿਆ ਤੇ ਇਹ ਲੋਕ ਨੇ ਜਿਹੜੇ ਉਸ ਵੇਲੇ ਤੇ ਮੈਂ ਤਾਂ ਹੈਰਾਨ ਹਾਂ ਵੀ ਇੱਕ ਬਦਲਾਅ ਨੂੰ ਆਪਾਂ ਵੋਟ ਪਾਈ ਹੋਰ ਸੂਬੇ ਨਾਲ ਤਾਂ ਕਰ ਨਹੀਂ ਸਕਦੇ ਆਪਾਂ ਹੀ ਆਪਣਾ ਦੁੱਖ ਸੁੱਖ ਕਰਾਂਗੇ
13: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ ਕਿਉਂਕਿ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਮਾੜਾ ਹਾਲ ਹੈ, ਹਰ ਪਾਸੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਜਾਂ ਤਾਂ ਕੰਮ ਕਰਨਾ ਸ਼ੁਰੂ ਕਰੇ ਜਾਂ ਫਿਰ ਅਸਤੀਫਾ ਦੇ ਕੇ ਸੱਤਾ ਛੱਡ ਦੇਵੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ। ਇਹਨਾਂ ਮੀਟਿੰਗਾਂ 'ਚ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਆਪਣੇ ਚੋਣ ਵਾਅਦੇ ਪੂਰੇ ਨਹੀਂ ਕੀਤੇ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਦਰਜ ਮੁੱਖ ਗਰੰਟੀਆਂ ਪੂਰੀਆਂ ਕੀਤੀਆਂ।

0: Now that Wendy's has these new biggie deals, everyone in the family can get what they're craving, from Nugs to JBCs. The parental units can get an $8 biggie bundle, the eldest who think they're so grown can get a $6 biggie bag, and the little one who can do no wrong can get a $4 biggie bites. You know, assuming they have a credit card. No, I'm kidding. We take cash too. $4, $6, and $8 biggie deals for the whole family. Only at Wendy's.
1: Price and participation may vary. Single items at regular price. Prices may be higher in Alaska, California, and Hawaii.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit. I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: You're listening to SBS Audio. We are currently in an ad break. Your program will resume shortly. We are currently in an ad break. Your program will resume shortly.
6: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ SBS ਪੰਜਾਬੀ ਫੇਸਬੁੱਕ ਤੇ
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit. I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: प्यारे दोस्तों एक बार फिर तुहाडा सारयां दा निघा स्वागत है जी SBS दे पंजाबी प्रोग्राम दे विच जिहड़ा इस वेले तुसी लाइव सुन रहे हो SBS साउथ एशियन दे उत्ते और जिहड़े श्रोते अज पहली बार साडे नाल जुड़े ने उहनां नूं दस दईए कि सोमवार तों शुक्रवार इह जिहड़ा प्रोग्राम है इह लाइव हुंदा है जी शाम 4 to 5 PM SBS साउथ एशियन दे उत्ते ते इसे प्रोग्राम दा मुड़ प्रसारण हुंदा रात 9 PM SBS रेडियो 2 दे उत्ते अज सोमवार दा दिन है 25 May है ते अज दा प्रोग्राम जिहड़ा तुसी सुन रहे हो ये मेलबर्न स्टूडियो तो प्रसारित किया जा रहा है ते मैं तुहाडा मेजबान पतरस मसीह हाँ ते अज दे प्रोग्राम दे विच हुण साडी अगली जिहड़ी पेशकारी है उहदे विच असी गल करांगे छोटे बच्चों नूं फ्लू तो बचाउण दे लई न्यू साउथ वेल्स सरकार दे वलों नवी एक जिहड़ी वैक्सीन है वह लॉन्च की गई है जिहड़ी कि नक राही दित्ती जांदी है बच्चों नूं उसका नाम आ फ्लूमिस्ट और इस दे बारे विच साडे साथी MP सिंह होरां ने डॉक्टर मनदीप कौर होरां दे नाल गलबात की है कि ये वैक्सीन किवें मुहैया हुंदी है किहड़े किहड़े बच्चे इस नूं लगवा सकते ने इहदे फायदे की ने इहदा की जिहड़ा बच्चों नूं लाभ हो सकता है जां की इहदा कोई नुकसान तां नहीं है किसी नूं तमाम जिहड़ियां जानकारियां इस गलबात दे विच शामिल ने आओ सुणदे हां ये जिहड़ी है जानकारियां नाल भरी हुई गलबात
8: SBS ਪੰਜਾਬੀ ਦੇ ਸਰੋਤਿਆਂ ਨੂੰ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਹੈ ਜੀ ਕਿ ਬੱਚਿਆਂ ਲਈ ਨੱਕ ਰਾਹੀਂ ਫਲੂ ਵੈਕਸੀਨ ਕਿਵੇਂ ਦਿੱਤੀ ਜਾਂਦੀ ਹੈ ਇੱਕ ਕੌਨਸੈਪਟ ਹੈ ਫਲੂ ਮਿਸਟ ਉਹਦੇ ਬਾਰੇ ਗੱਲਬਾਤ ਕਰਾਂਗੇ ਅਤੇ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ ਡਾਕਟਰ ਮਨਦੀਪ ਕੌਰ ਜੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਮਿਲਾ ਚੁੱਕੇ ਹੋਏ ਹਾਂ ਇਹਨਾਂ ਰੂਰਲ ਡਾਕਟਰ ਆਫ ਆਸਟ੍ਰੇਲੀਆ ਦੇ ਇੱਕ ਅਵਾਰਡ ਮਿਲਿਆ ਸੀ ਅਤੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਅਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਫਲੂ ਮਿਸਟ ਹੈ ਕੀ ਹੈ ਕਿੱਦਾਂ ਕੰਮ ਕਰਦੀ ਹੈ ਅਤੇ ਕਿੰਨੀ ਦੇਰ ਪਹਿਲਾਂ ਹੀ ਦੇਣੀ ਚਾਹੀਦੀ ਹੁੰਦੀ ਹੈ ਡਾਕਟਰ ਮਨਦੀਪ ਜੀ SBS ਪੰਜਾਬੀ ਵੀ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ
9: ਸਤਿ ਸ਼੍ਰੀ ਅਕਾਲ ਅੰਕਲ ਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਫੇਰ ਬੁਲਾਇਆ ਵਾ ਸ਼ੋਅ 'ਤੇ ਗੱਲ ਕਰਨ ਲਈ
8: ਜਿਵੇਂ ਮੈਂ ਕਿਹਾ ਕਿ ਅੱਜ ਕੱਲ੍ਹ ਇੱਕ ਹੋਰ ਕੌਨਸੈਪਟ ਚੱਲ ਰਿਹਾ ਹੈ ਕਈ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਨੀਡਲ ਦਾ ਡਰ ਹੁੰਦਾ ਬਹੁਤ ਜ਼ਿਆਦਾ ਹੁੰਦਾ ਉਹ ਇੰਜੈਕਸ਼ਨ ਨਹੀਂ ਲਵਾ ਸਕਦੇ ਜਾਂ ਕੋਈ ਹੋਰ ਵੀ ਕਾਰਨ ਹੋ ਸਕਦੇ ਹੈ ਅਤੇ ਇੱਕ ਹੋਰ NSW ਦੇ ਵਿੱਚ ਕੌਨਸੈਪਟ ਹੈਗਾ ਫਲੂ ਮਿਸਟ ਦਾ ਇਹਦੇ ਬਾਰੇ ਦੱਸੋ ਕਿ ਇਹ ਹੈ ਕੀ ਹੈ
9: ਹਾਂਜੀ ਨਵੀਂ ਚੀਜ਼ ਨਿਕਲੀ ਆ ਜੋ ਬਹੁਤ ਡਿਫਰੈਂਟ ਆ ਦੂਜੇ ਵੈਕਸੀਨੇਸ਼ਨਸ ਦੇ ਨਾਲੋਂ ਖਾਸ ਕਰਕੇ ਇਨਫਲੂਐਂਜ਼ਾ ਤੋਂ ਲੈ ਕੇ ਆਪਣੇ ਜਿਹੜੇ ਨਿਊ ਸਾਊਥ ਵੇਲਜ਼ ਦੀ ਸਰਕਾਰ ਆ ਉਹਨਾਂ ਨੇ ਇਸ ਸਾਲ ਇਹ ਇੱਕ ਪ੍ਰੋਗਰਾਮ ਕੱਢਿਆ ਵਾ ਜਿਹਨੂੰ ਕਹਿੰਦੇ ਆ ਨਿਊ ਸਾਊਥ ਵੇਲਜ਼ ਸਪਰੇ ਇਨਫਲੂਐਂਜ਼ਾ ਵੈਕਸੀਨੇਸ਼ਨ ਪ੍ਰੋਗਰਾਮ ਤੇ ਉਹਨਾਂ ਨੇ ਕੀਤਾ ਵਾ ਵੀ ਜਿਹੜੇ 2 ਸਾਲ ਦੀ ਉਮਰ ਤੋਂ ਲੈ ਕੇ 4 ਸਾਲ ਦੀ ਉਮਰ ਦੇ ਜਵਾਕਾਂ ਤੋਂ ਨੂੰ ਲੈ ਕੇ ਇਹਨਾਂ ਨੇ ਫਲੂ ਮਿਸਟ ਵਾਲੀ ਵੈਕਸੀਨ ਦੇਣੀ ਆ ਉਹ ਆਪਣੇ ਥੈਰਾਪਿਊਟਿਕ ਗੁਡਸ ਐਡਮਿਨਿਸਟ੍ਰੇਸ਼ਨ ਤੋਂ ਅਪਰੂਵਲ ਹੋਈ ਹੋਈ ਆ ਤੇ ਉਹਨਾਂ ਨੇ ਦੇਖਿਆ ਹੋਇਆ ਵਾ ਵੀ ਜਿਹੜਾ ਆਹ ਉਮਰ ਦੇ ਜਵਾਕ ਆ 2 ਸਾਲ ਤੋਂ ਲੈ ਕੇ 4 ਸਾਲਾਂ ਤੱਕ ਇਹ ਬਹੁਤ ਹਾਈ ਰਿਸਕ ਪੋਪੂਲੇਸ਼ਨ ਚਾਹੁੰਦੇ ਆ ਵੀ ਇਹਨਾਂ ਦੇ ਕੋਲ ਬਹੁਤ ਜ਼ਬਰਦਸਤ ਇਨਫੈਕਸ਼ਨ ਹੁੰਦੀ ਆ ਤੇ ਇਹਨਾਂ ਦੇ ਕੋਲ ਆਪਾਂ ਇਹਨਾਂ ਨੂੰ ਵੈਕਸੀਨੇਸ਼ਨ ਕਰਾਈਏ ਇਹਨਾਂ ਦੀ ਹਨਾ ਬਿਕੋਜ਼ ਇਹਨਾਂ ਦੇ ਬਹੁਤ ਲੋ ਰੇਟਸ ਆ ਇਹਨਾਂ ਸਰਕਾਰ ਨੇ ਦੇਖਿਆ ਵਾ ਵੀ ਇਹ ਗਰੁੱਪ ਏਜ ਗਰੁੱਪ ਦੇ ਵਿੱਚ ਬਹੁਤ ਘੱਟ ਵੈਕਸੀਨੇਸ਼ਨ ਰੇਟਸ ਆ ਸੋ ਆਪਾਂ ਕਿਵੇਂ ਵਧਾਈਏ ਸੋ ਸਰਕਾਰ ਦੇ ਵੱਲੋਂ ਇੱਕ ਆਹ ਨਵੀਂ ਵੈਕਸੀਨ ਆਈ ਆ ਜੋ ਤੋਂ ਆਪਾਂ ਨੱਕ ਦੇ ਵਿੱਚ ਸਪਰੇ ਮਾਰ ਕੇ ਉਹੀ ਵੈਕਸੀਨ ਦਾ ਕੰਮ ਕਰਦੀ ਹੈ ਜਿਹੜੀ ਬਾਂਹ ਚ ਆਪਾਂ ਲਾਉਂਦੇ ਹਾਂ
8: ਜੀ ਜਿਵੇਂ ਆਪਾਂ ਬਾਂਹ ਚ ਲਾਉਂਦੇ ਹਾਂ ਉਹ ਸਿੱਧਾ ਹੀ ਬਾਡੀ ਦੇ ਵਿੱਚ ਚਲੀ ਜਾਂਦੀ ਹੈ ਬਲੱਡ ਸਟ੍ਰੀਮ ਦੇ ਵਿੱਚ ਚਲੀ ਜਾਂਦੀ ਹੈ ਜਿਹੜੀ ਇਹ ਫਲੂ ਮਿਸਟ ਹੈ ਇਹ ਬਰੀਦਿੰਗ ਰਾਹੀਂ ਅੰਦਰ ਜਾਏਗੀ ਇਹਨੂੰ ਹੌਲੀ ਹੌਲੀ ਜਿਵੇਂ ਉਹਦਾ ਅਸਰ ਹੋਏਗਾ ਕਿੰਨਾ ਕੁ ਫਰਕ ਹੈਗਾ ਦੋਹਾਂ ਦੇ ਵਿੱਚ
9: ਵੈਰੀ ਸਿਮਿਲਰ ਅੰਕਲ ਜੀ ਇਹਨਾਂ ਦਾ ਰੂਟ ਆਫ ਐਡਮਿਨਿਸਟ੍ਰੇਸ਼ਨ ਡਿਫਰੈਂਟ ਆ ਮਤਲਬ ਕਿਸ ਰਾਹੀਂ ਆਪਾਂ ਦੇ ਰਹੇ ਹਾਂ ਬਟ ਇਹ ਬਹੁਤ ਛੇਤੀ ਅਬਜ਼ਰਬ ਹੁੰਦੀ ਆ ਐਵੀਡੈਂਸ ਦੇ ਵਿੱਚ ਦੱਸਿਆ ਗਿਆ ਵਾ ਵੀ ਇਹ ਬਹੁਤ ਜ਼ਿਆਦਾ ਰਚ ਜਾਂਦੀ ਹੈ ਛੇਤੀ ਸਰੀਰ ਦੇ ਵਿੱਚ ਪਿੱਪਲ ਆਉਂਦੀ ਤੁਸੀਂ ਉਸ ਤੋਂ ਬਾਅਦ ਛਿੱਕ ਵੀ ਮਾਰੋ ਠੀਕ ਆ ਉਹਦਾ ਕੋਈ ਮਾੜਾ ਅਸਰ ਨਹੀਂ ਹੈਗਾ ਉਹਨੇ ਆਪਣੇ ਆਪ ਅਬਜ਼ਰਬ ਕਰਕੇ ਆਪਦਾ ਕੰਮ ਕਰ ਲੈਣਾ ਹੁੰਦਾ ਟਿਪਿਕਲੀ ਕਹਿੰਦੇ ਹੁੰਦੇ ਆ ਵੀ 2-3 ਹਫ਼ਤਿਆਂ ਤੋਂ ਬਾਅਦ ਇਹਦਾ ਅਸਰ ਹੁੰਦਾ ਵਾ ਤੇ ਇਹਨਾਂ ਦੇ ਜਿਹੜੀ ਇਨਫੋਰਮੇਸ਼ਨ ਕੱਢੀ ਆ ਸਰਕਾਰ ਵੱਲੋਂ ਇਹ ਕਹਿੰਦੀ ਆ ਵੀ 2-3 ਹਫ਼ਤਿਆਂ ਤੋਂ ਬਾਅਦ ਇਹਦਾ ਅਸਰ ਹੋਣ ਲੱਗ ਜਾਂਦਾ ਵਾ ਸੋ ਇਹ ਬਹੁਤ ਵਧੀਆ ਚੀਜ਼ ਆ ਆਪਣੇ ਜਵਾਕਾਂ ਲਈ ਜਿਨ੍ਹਾਂ ਤੋਂ ਟੀਕਿਆਂ ਤੋਂ ਡਰ ਆ ਮਤਲਬ ਜਦੋਂ ਮੈਂ ਨਿੱਕੀ ਹੁੰਦੀ ਸੀ ਮੈਨੂੰ ਵੀ ਬਹੁਤ ਟੀਕਿਆਂ ਤੋਂ ਡਰ ਹੁੰਦਾ ਸੀਗਾ ਸੋ ਹਨਾ ਇਹ ਇੰਪਰੂਵ ਕਰਦੀ ਆ ਆਪਣੇ ਵੈਕਸੀਨੇਸ਼ਨ ਦੇ ਰੇਟ ਦੇ ਵਿੱਚ ਤੇ ਉਹਨਾਂ ਦਾ ਅਕਸਰ ਨਸੀਬਤ ਇਹੀ ਆ ਵੀ ਉਹ ਆਪਾਂ ਹੋਪਫੁਲੀ ਵੈਕਸੀਨੇਸ਼ਨ ਰੇਟ ਜਿਹੜੇ ਜਵਾਕਾਂ 'ਚ ਆ ਉਹ ਵਧਾਈਏ
8: ਜੀ ਜਿਵੇਂ ਬਾਕੀ ਛੋਟੇ ਬੱਚਿਆਂ ਨੂੰ ਹੋਰ ਵੈਕਸੀਨੇਸ਼ਨ ਲੱਗਦੀ ਹੈਗੀ ਹੈ ਕਈ ਹੋਰ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਕਿ ਬਰਥ ਤੋਂ ਬਾਅਦ ਲੱਗਦੀਆਂ ਹੈ ਨਾ ਪੀਰੀਓਡੀਕਲੀ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਲੱਗਦੀਆਂ ਰਹਿੰਦੀਆਂ ਉਹ ਸਾਰੀਆਂ ਹੀ ਨੀਡਲ ਰਾਹੀਂ ਦਿੱਤੀਆਂ ਜਾਂਦੀਆਂ ਅਤੇ ਜਿਹੜੀ ਇਹ ਹੈਗੀ ਹੈ ਇਹ ਸਿਰਫ ਫਲੂ ਨੂੰ ਕੰਟਰੋਲ ਕਰਨ ਵਾਸਤੇ ਹੀ ਹੈ
9: ਹਾਂਜੀ ਅੰਕ ਵਿੱਚ ਕਈ ਡਿਫਰੈਂਟ ਫਲੂਆਂ ਦੇ ਸਟ੍ਰੇਨਸ ਜਿਹੜੇ ਹੁੰਦੇ ਆ ਉਹ ਹੁੰਦੇ ਆ ਹਰ ਸਾਲ ਉਹ ਸਰਕਾਰ ਵੱਲੋਂ ਬਦਲਵਾ ਆਉਂਦਾ ਵਾ ਦੇਖਦੇ ਆ ਵੀ ਕਿਹੜੇ ਜ਼ਿਆਦਾ ਜ਼ਰਮੀਲੇ ਹੁੰਦੇ ਆ ਕਿਹਦੇ ਜ਼ਿਆਦਾ ਆਪਣੇ ਤੇ ਅਸਰ ਕਰਦੇ ਆ ਤੇ ਉਸ ਹਿਸਾਬ ਨਾਲ ਉਹ ਬਣਾਇਆ ਜਾਂਦਾ ਵਾ ਸੋ ਇਹਦੇ ਵਿੱਚ ਵੀ ਉਹ ਫਲੂ ਸਟ੍ਰੇਨ ਕਵਰ ਹੁੰਦੇ ਆ ਤੇ ਹਜੇ ਆਪਣੇ ਦੇਸ਼ ਦੇ ਵਿੱਚ ਇਹੀ ਇਨਫਲੂਐਂਜ਼ਾ ਲਈ ਇਹੀ ਵੈਕਸੀਨ ਨਿਕਲੀ ਹੋਈ ਆ ਜੋ ਨੱਕ ਦੇ ਰਾਹੀਂ ਦਿੰਦੇ ਆ
8: ਠੀਕ ਹੈ ਜੀ ਤੇ ਜਿਵੇਂ ਤੁਸੀਂ ਕਿਹਾ ਕਿ ਛੋਟੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਫਲੂ ਹੋ ਜਾਂਦਾ ਅਤੇ ਆਮ ਤੌਰ 'ਤੇ ਆਪਾਂ ਮੰਨਦੇ ਹਾਂ ਕਿ ਬੱਚਿਆਂ ਦੀ ਇਮਿਊਨਿਟੀ ਬਹੁਤ ਸਟਰੋਂਗ ਹੁੰਦੀ ਹੈ ਅਤੇ ਉਹ ਛੇਤੀ ਕਿਤੇ ਉਹਨਾਂ ਨੂੰ ਕੋਈ ਬਹੁਤੀ ਜ਼ਿਆਦਾ ਬਿਮਾਰੀ ਹੁੰਦੀ ਨਹੀਂ ਹੈ ਅਤੇ ਕਿੰਨੇ ਕੁ ਅੰਕੜੇ ਤੁਹਾਡੇ ਕੋਲ ਹੈਗੇ ਆ ਡੇਟਾ ਹੈਗਾ ਕਿੰਨਾ ਕੁ ਕਿ ਪਿਛਲੇ ਸਾਲ ਜਾਂ ਉਸ ਤੋਂ ਪਹਿਲਾਂ ਕਿੰਨੇ ਕੁ ਕੇਸਿਸ ਹੁੰਦੇ ਆ ਕਿਉਂ ਇਹ ਫਲੂ ਮਿਸ ਲਿਆਉਣੀ ਪਈ ਸਰਕਾਰ ਨੂੰ
9: ਪਿਛਲੇ ਸਾਲ ਸਰਕਾਰ ਨੇ ਦੇਖਿਆ ਸੀ ਵੀ 24,000 ਤੋਂ ਜ਼ਿਆਦਾ ਕੇਸ ਇਨਫਲੂਐਂਜ਼ਾ ਦੇ ਸੀਗੇ
8: ਜਿਹੜੇ
9: ਜਵਾਕਾਂ ਦੀ ਉਮਰ ਹਾਂਜੀ 5 ਸਾਲ ਤੋਂ ਛੋਟੇ ਜਿਨ੍ਹਾਂ ਦੇ ਸੀ ਤਾਂ ਕਰਕੇ ਸਰਕਾਰ ਨੇ ਕਿਹਾ ਵਾ ਵੀ ਆਹ ਜਿਹੜੀ ਏਜ ਬ੍ਰੈਕਟ ਆ 2 ਸਾਲ ਤੋਂ ਲੈ ਕੇ 4 ਸਾਲਾਂ ਚ ਆਪਾਂ ਮੈਕਸੀਮਾਈਜ਼ ਕਿਵੇਂ ਕਰੀਏ ਇਹਨਾਂ ਨੂੰ ਵੈਕਸੀਨੇਸ਼ਨ ਕਰਾਉਣ ਲਈ ਵੀ ਇਹਨਾਂ ਨੂੰ ਮਦਦ ਕਰੀਏ ਹਨਾ ਜਿਹੜੇ ਉਹ ਬੱਚੇ ਸੀਗੇ ਜਿਨ੍ਹਾਂ ਕੋਲ ਫਲੂ ਸੀ ਉਹਨਾਂ ਦੀ ਸਟੈਟਿਸਟਿਕਸ ਦਿਖਾਉਂਦੀ ਆ ਵੀ 4,000-4,500 ਤੋਂ ਜ਼ਿਆਦਾ ਹੋਸਪਿਟਲ ਚ ਆਏ ਸੀਗੇ ਭਲਾਂ ਦੀ ED
8: ਡਿਪਾਰਟਮੈਂਟ ਹੋ ਗਿਆ ਸੀ
9: ਹਾਂਜੀ ਤੇ 1000 ਤੋਂ ਥੋੜੇ ਘੱਟ ਕਹਿੰਦੇ ਆ ਵੀ ਦਾਖਲ ਹੋਏ ਸੀਗੇ ਇਨਫਲੂਐਂਜ਼ਾ ਦੇ ਕਾਰਨ ਹਾਂਜੀ ਬਹੁਤ ਜ਼ਿਆਦਾ ਸੀ ਪਿਛਲੇ ਸਾਲ ਸੋ ਹੋਪਫੁਲੀ ਇਹ ਜਿਹੜੀ ਵੈਕਸੀਨ ਆ ਉਹ ਹੈਲਪ ਕਰੂਗੀ ਇਹ ਨੰਬਰਾਂ ਨੂੰ ਘਟਾਉਣ ਲਈ
8: ਤੇ ਜਿਵੇਂ ਆਮ ਤੌਰ ਤੇ ਹੁੰਦਾ ਕਿ ਫਲੂ ਦਾ ਇੱਕ ਸੀਜ਼ਨ ਹੀ ਹੁੰਦਾ ਹੈ ਇੱਕ ਖਾਸ ਪੀਰੀਅਡ ਹੁੰਦਾ ਜਦੋਂ ਜਾ ਕੇ ਜਿਵੇਂ ਸਰਦੀਆਂ ਆ ਗਈਆਂ ਜਾਂ ਇਸ ਤਰ੍ਹਾਂ ਹੋ ਗਿਆ ਤੇ ਇਹ ਕਦੋਂ ਕੋ ਵੈਕਸੀਨ ਜਿਹੜੀ ਹੈਗੀ ਆ ਬੱਚਿਆਂ ਨੂੰ ਦੇਣੀ ਚਾਹੀਦੀ ਹੈ
9: ਸੋ ਹੁਣ ਕਹਿੰਦੇ ਆ ਵੀ ਆਪਣਾ ਹੁਣ ਆਪਾਂ ਵਿੰਟਰ ਚ ਜਾ ਰਹੇ ਹਾਂ ਤੇ ਜਿਹੜਾ ਫਲੂ ਸੀਜ਼ਨ ਹੁੰਦਾ ਪੀਕ ਹੁੰਦਾ ਵਾ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਸੋ ਜਿਵੇਂ ਉਹਨਾਂ ਦੀ ਹੈਲਥ ਐਡਵਾਈਸ ਆ ਵੀ ਆਪਾਂ ਹੁਣ ਤੋਂ ਵੈਕਸੀਨੇਸ਼ਨ ਕਰਾਉਣ ਲੱਗ ਜੀ ਐਸ ਜੀ ਵੱਲੋਂ ਵੀ ਜਦ ਤੱਕ ਵਿੰਟਰ ਆਊਗੀ ਬਾਹਲੀ ਠੰਡ ਪੈਣ ਲੱਗ ਜੂਗੀ ਜਦੋਂ ਇਹ ਚੰਗੀ ਤਰ੍ਹਾਂ ਆਪਾਂ ਸਾਰੇ ਇਨਡੋਰਸ ਰਹਿੰਦੇ ਹਾਂ ਉਹ ਬਿਮਾਰੀ ਜ਼ਿਆਦਾ ਫੈਲਦੀ ਆ ਉਸ ਤੋਂ ਆਪਣਾ ਪ੍ਰੋਟੈਕਸ਼ਨ ਹੋ ਜੂਗਾ ਆਪਣਾ ਬਚਾਅ ਰੱਖਣ ਲੱਗ ਜੂਗਾ ਉਸ ਤੋਂ ਪਹਿਲਾਂ
8: ਜਿੱਦਾਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਫੋਰ ਐਗਜ਼ਾਮਪਲ ਕੋਈ ਐਡਲਟ ਜਾਂਦਾ ਹੈ ਤਾਂ ਉਹ ਉੱਥੇ ਜਾ ਕੇ ਇੱਕ ਸੂਈ ਲਗਵਾ ਲੈਂਦਾ ਟੀਕਾ ਲਗਵਾ ਲੈਂਦਾ ਇੰਜੈਕਸ਼ਨ ਲਗਵਾ ਲੈਂਦਾ ਵੈਕਸੀਨ ਦਾ ਤਾਂ ਉਹ ਪੂਰਾ ਸੀਜ਼ਨ ਕੰਮ ਕਰਦਾ ਹੈ ਅਤੇ ਇਹ ਸਪਰੇਅ ਵੀ ਇਸ ਤਰ੍ਹਾਂ ਹੀ ਹੈ ਕਿ ਜੇ ਇੱਕ ਵਾਰ ਸਪਰੇਅ ਕਰ ਦਿੱਤਾ ਜਾਵੇ ਤਾਂ ਇਹ ਪੂਰਾ ਸੀਜ਼ਨ ਕੰਮ ਕਰੇਗਾ ਜਾਂ ਹਰ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਾਂ ਕੁਛ ਦਿਨਾਂ ਬਾਅਦ ਕਰਨਾ ਪਏਗਾ ਬਾਰ ਬਾਰ
9: ਨਹੀਂ ਇਹ ਪੂਰਾ ਸੀਜ਼ਨ ਲਈ ਕਵਰ ਕਰੂਗਾ ਅਗਲੇ ਸਾਲ ਫਿਰ ਆਊਗੀ ਫਿਰ ਉਹਨਾਂ ਨੇ ਫਿਰ ਦੇਖਣੇ ਸਟ੍ਰੇਨਸ ਕਿਹੜੇ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਉਹੀ ਵੈਕਸੀਨੇਸ਼ਨਸ ਕਰਨੇ ਪਊਗੇ ਸੋ ਲਗਭਗ 12 ਮਹੀਨਿਆਂ ਲਈ ਕਹਿੰਦੇ ਆ ਕਰਨ ਲਈ
8: ਫਲੂ ਮਿਸਟ ਵੀ 12 ਮਹੀਨਿਆਂ ਲਈ ਉੱਥੇ ਐਪਲੀਕੇਬਲ ਰਹੇਗਾ ਅਸਰਦਾਰ ਰਹੇਗਾ
9: ਹਾਂਜੀ
8: ਤੇ ਹੁਣ ਆਪਾਂ ਇਹ ਕਹੀਏ ਵੀ ਜਿਹੜਾ ਫਲੂ ਮਿਸਟ ਹੈਗੀ ਹੈ ਆਪਾਂ ਡਾਕਟਰ ਕੋਲ ਜਾਂਦੇ ਹਾਂ ਇੰਜੈਕਸ਼ਨ ਲਵਾਉਣ ਵਾਸਤੇ ਕੀ ਫਲੂ ਮਿਸਟ ਨੂੰ ਘਰੇ ਲਿਆ ਕੇ ਆਪਾਂ ਖੁਦ ਹੀ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਕਿ ਜੇ ਇਹ ਡਾਕਟਰ ਦੀ ਨਿਗਰਾਨੀ 'ਚ ਦੇਣੀ ਚਾਹੀਦੀ ਹੈ ਇਹ ਕਿਵੇਂ ਮਿਲੇਗੀ ਕਿਵੇਂ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ
9: ਇਹ ਜੀ ਪੀ ਕਲੀਨਿਕਸ 'ਚ ਲਾ ਸਕਦੇ ਹਾਂ ਨਹੀਂ ਤਾਂ ਇਹ ਫਾਰਮੇਸੀਸ 'ਚ ਇਹ ਪ੍ਰੈਕਟਿਸਿੰਗ ਮੈਡੀਕਲ ਪ੍ਰੈਕਟੀਸ਼ਨਰ ਤੋਂ ਲਵਾਉਣੀ ਹੁੰਦੀ ਆ ਇਹ ਆਪਾਂ ਘਰੇ ਨਹੀਂ ਲੈ ਕੇ ਆ ਸਕਦੇ ਉਹਨਾਂ ਦੇ ਪ੍ਰੋਸੈਸ ਹੁੰਦੇ ਆ ਠੰਡੀ ਰੱਖਣੀ ਆ ਉਹ ਉਹਨਾਂ ਦੇ ਕੰਟਰੋਲ ਹੁੰਦਾ ਵਾ ਸੋ ਇਹ ਆਪਾਂ ਘਰੇ ਨਹੀਂ ਲੈ ਕੇ ਆ ਸਕਦੇ ਬਸ ਉਹ ਨਹੀਂ ਤਾਂ ਤੁਹਾਡਾ ਜੀ ਪੀ ਦੇ ਸਕਦਾ ਨਹੀਂ ਤਾਂ ਨਰਸ ਪ੍ਰੈਕਟੀਸ਼ਨਰ ਹੁੰਦੇ ਆ ਕੋਈ ਕੋਈ ਫਾਰਮਾਸਿਸਟ ਹੁੰਦੇ ਆ ਉਹ ਆਪਾਂ ਜਾਣਕਾਰੀ ਕਰਕੇ ਪੁੱਛਣਾ ਚਾਹੀਦਾ ਆਪਣੇ ਜੀ ਪੀ ਨੂੰ ਵੀ ਤੁਸੀਂ ਲਾਉਂਦੇ ਆ ਤੁਹਾਨੂੰ ਪਤਾ ਵਾ ਕੌਣ ਲਾਉਂਦਾ ਵਾ ਉੱਥੋਂ ਲੱਗ ਜਾਂਦੇ ਆ
8: ਤੇ ਵੈਸੇ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਨੀਡਲ ਰਾਹੀਂ ਵੀ ਫਲੂ ਵੈਕਸੀਨ ਦਿੱਤੀ ਜਾ ਸਕਦੀ ਹੈ ਕਿ ਜਾਂ ਦਿੰਦੇ ਹੀ ਨਹੀਂ ਹੈ ਛੋਟੇ ਬੱਚਿਆਂ ਨੂੰ
9: ਨਹੀਂ ਦੇ ਸਕਦੇ ਆ ਇਹ ਅਲਟਰਨੇਟਿਵ ਆ
8: ਅੱਛਾ ਇੱਕ ਆਪਸ਼ਨ ਹੋਰ ਹੈਗੀ ਹੈ
9: ਹਾਂਜੀ
8: ਠੀਕ ਹੈ ਠੀਕ ਹੈ ਅਤੇ ਉਹ ਡਾਕਟਰ ਪੁੱਛ ਵੀ ਸਕਦੇ ਆ ਵੀ ਤੁਸੀਂ ਬੱਚੇ ਨੂੰ ਇੰਜੈਕਸ਼ਨ ਲਵਾਉਣਾ ਜਾਂ ਫਲੂ ਮਿਸਟ ਦੇ ਦੁਆਰਾ ਕਰਵਾਉਣਾ ਇਹ ਵੀ ਹੋ ਸਕਦਾ
9: ਹਾਂਜੀ ਇਹ ਹਜੇ ਨਵੀਂ ਪ੍ਰੋਗਰਾਮ ਨਿਕਲੀ ਹੈ ਫੰਡਿੰਗ ਆਈ ਹੋਈ ਹੈ ਸਰਕਾਰ ਵੱਲੋਂ ਇਹ ਤਿੰਨ ਤੇ ਚਾਰ ਸਾਲਾਂ ਦੇ ਜਵਾਕਾਂ ਲਈ ਤੇ ਇਹ ਦੇਖਦੇ ਆ ਕਿੰਨਾ ਕਿੰਨਾ ਵਰਤ ਹੁੰਦੀ ਆ ਹੋ ਵੀ ਸਕਦਾ ਵੀ ਸਟਾਕ ਖਤਮ ਹੋ ਜਾਵੇ ਸੋ ਅਲਟਰਨੇਟਿਵ ਵੀ ਪੁੱਛਣਾ ਚਾਹੀਦਾ ਆਪਣੇ ਜੀ ਪੀ ਨੂੰ ਵੀ ਜੇ ਉਹ ਹੁਣੀ ਮਿਲਦੀ ਅਸੀਂ ਕਿਹੜੀ ਵਰਤ ਸਕਦੇ ਹਾਂ ਆਪਦੀ ਪਰਹੇਜ ਰੱਖਣਾ ਆਪਦੀ ਫੈਮਿਲੀ ਲਈ ਆਪਦਿਆਂ ਲਈ ਆਪਦੇ ਬਜ਼ੁਰਗਾਂ ਲਈ ਹੈਨਾ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਵੀ ਆਪਾਂ ਲਵਾਈਏ
8: ਤੇ ਜਿਵੇਂ ਤੁਸੀਂ ਦੱਸਿਆ ਕਿ 2 ਤੋਂ 5 ਸਾਲ ਵਾਲੇ ਬੱਚਿਆਂ ਵਾਸਤੇ ਹੀ ਰਿਕਮੈਂਡ ਕੀਤੀ ਜਾਂਦੀ ਹੈ ਪਰ ਮੈਂ ਕਿਧਰੇ ਪੜ੍ਹ ਰਿਹਾ ਸੀ ਕਿ ਇਹ ਵੈਸੇ 17 ਸਾਲ ਤੱਕ ਦੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ
9: ਹਾਂਜੀ ਸੋ ਆਹ ਜਿਹੜੀ ਫੰਡਿੰਗ ਆ ਇਹ ਸਰਕਾਰ ਵੱਲੋਂ ਦਿੰਦੇ ਆ ਉਹ ਇਹ ਅਪਰੂਵਲ ਮਿਲੀ ਹੋਈ ਆ 2 ਸਾਲ ਤੋਂ ਲੈ ਕੇ 17 ਸਾਲਾਂ ਦੇ ਜਵਾਕਾਂ ਲਈ ਸੋ ਇਹ ਤੁਸੀਂ 17ਵੀਂ ਸਾਲ ਦੀ ਉਮਰ ਤੱਕ ਤੁਸੀਂ ਇਹ ਲੈ ਸਕਦੇ ਆ
8: ਹਾਂਜੀ
9: ਫਲੂ ਮਿਸਟ ਹੈਗੀ ਆ ਹਾਂਜੀ ਪਰ ਮਤਲਬ ਸਰਕਾਰ ਵੱਲੋਂ ਫ੍ਰੀ ਆ ਤੇ ਉਹ ਫੰਡ ਹੋਇਆ ਹੋਇਆ ਵਾ ਪਰ ਜਿਹੜੇ ਉਹ ਵੱਡੀ ਉਮਰ ਦੇ ਆ ਤੁਸੀਂ ਆਪ ਰਿਸੋਰਸ ਕਰ ਸਕਦੇ ਆ
8: ਅੱਛਾ ਅੱਛਾ ਛੋਟੇ ਬੱਚਿਆਂ ਵਾਸਤੇ ਫ੍ਰੀ ਹੈਗੀ ਆ ਵੱਡਿਆਂ ਵਾਸਤੇ ਸ਼ਾਇਦ ਉਹ ਪੇਡ ਹੋਏਗੀ ਸ਼ਾਇਦ
9: ਹਾਂਜੀ ਸ਼ਾਇਦ ਹੋ ਸਕਦੀ ਹੋਵੇ
8: ਠੀਕ ਹੈ ਜੀ ਦੇਖੋ ਜਿਵੇਂ ਸੀਜ਼ਨ ਆ ਰਿਹਾ ਹੋਰ ਜਿਵੇਂ ਇੱਕ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਇਹ ਛੋਟੀਆਂ ਛੋਟੀਆਂ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹਾਂ ਜਿਵੇਂ ਤੁਸੀਂ ਡਾਕਟਰ ਹੈਗੇ ਹੋ ਤੁਹਾਡੇ ਕੋਲ ਕਈ ਤਰ੍ਹਾਂ ਦੇ ਕੇਸ ਕਈ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਹੋਣਗੇ ਉਹਨਾਂ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ ਠੰਡ ਵਗੈਰਾ ਤੋਂ
9: ਸਭ ਤੋਂ ਪਹਿਲਾਂ ਗੱਲ ਹੁੰਦਾ ਹੈਂਡ ਹਾਈਜੀਨ ਹੈਨਾ ਵੀ ਜਦੋਂ ਆਪਾਂ ਬਾਹਰ ਜਾਂਦੇ ਹਾਂ ਆਪਾਂ ਕੁਛ ਖਾਣ ਪੀਣ ਜਾਂਦੇ ਹਾਂ ਆਪਾਂ ਹੱਥ ਧੋਵੋ ਸਾਫ਼ ਰੱਖੋ ਜੇ ਤੁਸੀਂ ਬਿਮਾਰ ਆ ਤੁਸੀਂ ਘਰੇ ਰੱਖੋ ਰਹੋ ਜੇ ਤੁਸੀਂ ਖਾਂਸੀ ਕਰਦੇ ਹਾਂ ਵਗੈਰਾ ਮੂੰਹ ਢੱਕ ਕੇ ਕਰੋ ਹੁੰਦਾ ਵਾ ਵੀ ਆਪਾਂ ਆਪਦੇ ਪਰਸਨਲ ਲੈਵਲ ਤੇ ਆਪਣਾ ਹਾਈਜੀਨ ਮੇਨਟੇਨ ਕਰੋ ਹੈਨਾ ਜੇ ਤੁਸੀਂ ਹੁਣ ਬਿਮਾਰ ਆ ਤੁਸੀਂ ਸਕੂਲ ਹੈਨਾ ਜਿਵੇਂ ਹੁਣ ਕਈ ਬੇਚਾਰੇ ਜਵਾਕ ਸਕੂਲ ਜਾਂਦੇ ਉਹ ਬਿਮਾਰ ਹੋ ਜਾਂਦੇ ਆ ਉਹ ਜਿਹਨੇ ਕੋਸ਼ਿਸ਼ ਕਰੀਦਾ ਘਰੇ ਰਹੋ ਵੀ ਆਪਣੇ ਕੰਟੇਨ ਕਰੋ ਹਨਾ ਇਹ ਮੇਰੇ ਰਾਹ ਦੇ ਵੱਲੋਂ ਆਪਣਾ ਉਹ ਕੰਟੇਨ ਹੋ ਜਾਂਦੀ ਆ ਆਪਾਂ ਵਧੀਆ ਖਾਓ ਹਨਾ ਲਾਈਕ ਆਪਣੀ ਇਮਿਊਨ ਸਿਸਟਮ ਨੂੰ ਖੁਸ਼ ਲਾਈਕ ਰਹਿਣਾ ਰੈਗੂਲਰਲੀ ਤੁਸੀਂ ਐਕਸਰਸਾਈਜ਼ ਕਰੋ ਤੁਸੀਂ ਵਧੀਆ ਖਾਓ ਉਵੇਂ ਕਰਕੇ ਆਪਣੀ ਤੁਹਾਡੀ ਇਮਿਊਨ ਸਿਸਟਮ ਵਧੀਆ ਰਹਿੰਦੀ ਆ
8: ਤੇ ਖਾਸ ਕਰਕੇ ਜਦੋਂ ਇਹ ਫਲੂ ਦੇ ਕਹਿੰਦੇ ਹੁੰਦੇ ਸਿੰਪਟਮ ਬਿਮਾਰੀ ਜਿਹੜੀ ਕਿ ਸਾਨੂੰ ਨਜ਼ਰ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਬੋਡੀ ਵਿੱਚ ਆ ਚੁੱਕੇ ਹੁੰਦੇ ਆ ਉਦੋਂ ਕਈ ਵਾਰੀ ਅਸੀਂ ਆਫਿਸ ਆ ਜਾਂਦੇ ਹਾਂ ਜਾਂ ਸਕੂਲ ਚਲੇ ਜਾਂਦੇ ਹਾਂ ਪਤਾ ਨਹੀਂ ਚੱਲਦਾ ਇਹਦੇ ਵੀ ਕੋਈ ਹੈਗੇ ਆ ਸਿੰਪਟਮਸ ਕਿ ਕਿੱਦਾਂ ਪਤਾ ਲੱਗ ਸਕੇ
9: हाँ जी अंकल जी, एक तो होंगे अपने भी सिम्टम्स भी, गले च दर्द होंगी, नली वगदी आ, कह लो भी रेशा होंगे, थोनू खंग होंगी आ, है ना, ते टेस्ट भी होंगे अजकल घरे क्वाड टेस्ट होंगे भी तुम फिर नक् चो जिम्मे कोविड लिए होंगे अजकल हम इनफ्लुएंजा दे भी आ, पैरा इनफ्लुएंजा दे आ, ते तुम काफी कुछ फार्मेसी तो खरीद सकते हो टेस्ट, ओदे विच तुम टेस्ट कर सकते हैं घरे बैठे बैठे भी आह साडे को हैगी आ बीमारी
8: फ्लू हो ही जांदा, डॉक्टर को जो जाने असीं तां ओह कहिंदे ने पैनाडोल लो ते आराम करो, इहदे वास्ते तुसीं की कहिंदे हैगे, खास दवाई हैगी है जे फ्लू हो ही जावे तां?
9: हाँ जी होंगी है एक दवाई फ्लू इनफ्लुएंजा लई, आपके जी पी दे नाल गल करके तुसी लै सकते हैं, खास करके जो बड़े होंगे आ, पर उन्हां लई इंडिकेशन्स होंदियां वा, ते तुसी देखना होंदा वा कई की चीजां देखनियां पैंदियां वा, भी थोड़े कोल आ तां नहीं हैगियां कॉम्प्लिकेशन्स, ते उन्हां दा क्राइटेरिया होंदा वा, ते ओह जे तुसी विच विच लै लो, ओह थोड़ा सॉरी विद इन 3 डेज इफ यू स्टार्ट दी आह, जे तुसी ओह दिनां दे विच विच ਉਹ ਮੈਂ ਦਵਾਈ ਚਲਾ ਲਓ ਖਾ ਲਓ, ਤੁਹਾਡੀ ਸਿਵੈਰਿਟੀ ਉਸ ਚੀਜ਼ ਦੀ ਘੱਟ ਜਾਂਦੀ ਹੁੰਦੀ ਆ।
8: ਠੀਕ ਹੈ ਜੀ, ਠੀਕ ਹੈ, ਚਲੋ ਬਹੁਤ ਚੰਗਾ ਲੱਗਿਆ ਜੀ, ਤੁਸੀਂ ਕਾਫੀ ਵਧੀਆ ਇਨਫੋਰਮੇਸ਼ਨ ਜਿਹੜੀ ਹੈਗੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਇਹਦੇ ਬਾਰੇ ਬਹੁਤੀ ਜਾਗਰੂਕਤਾ ਵੈਸੇ ਹਜੇ ਹੈ ਨਹੀਂ, ਫਲੂ ਮਿਸਟ ਦੀ ਜੇ ਗੱਲ ਕਰੀਏ ਤਾਂ, ਇਹਦੇ ਵਾਸਤੇ ਅਸੀਂ ਇਹ ਇੰਟਰਵਿਊ ਕੀਤੀ ਹੈ, ਗੱਲਬਾਤ ਕੀਤੀ ਹੈ ਕਿ ਬੱਚਿਆਂ ਨੂੰ ਜਿਹੜੀ ਇਹ ਹੈਗੀ ਹੈ ਫਲੂ ਵਗੈਰਾ ਉਸ ਤੋਂ ਕਿਵੇਂ ਬਚਾਇਆ ਜਾ ਸਕੇ, ਉਹਦੇ ਜੋਖਮ ਨੂੰ ਕਿਵੇਂ ਘਟਾਇਆ ਜਾ ਸਕੇ। ਬਹੁਤ ਬਹੁਤ ਧੰਨਵਾਦ ਹੈ ਜੀ ਗੱਲਬਾਤ ਕਰਨ ਵਾਸਤੇ, ਅਤੇ ਤੁਹਾਡੇ ਨਾਲ ਰਾਬਤਾ ਰੱਖਾਂਗੇ ਹੋਰ ਕਿਸੇ ਜਿਹੜੇ ਵਿਸ਼ੇ ਹੈਗੇ ਆ ਉਹਨਾਂ ਉੱਤੇ ਗੱਲਬਾਤ ਕਰਨ ਵਾਸਤੇ।
9: ਥੈਂਕ ਯੂ।
5: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: Your program will resume shortly. You're listening to SBS Audio. We are currently in an ad break. Your program will resume shortly.
8: ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ।
10: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫ਼ਤ ਸੁਣੋ। sps.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਹੈ ਅਤੇ ਹੁਣ ਗੱਲ ਕਰਾਂਗੇ ਜੀ RBA ਵੱਲੋਂ ਪਿਛਲੇ ਦਿਨਾਂ ਦੌਰਾਨ ਵਧਾਏ ਗਏ ਵਿਆਜ ਦਰਾਂ ਦੇ ਬਾਰੇ 'ਚ। ਇਹਨਾਂ ਵਧੀਆਂ ਵਿਆਜ ਦਰਾਂ ਦਾ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਉੱਤੇ ਕੀ ਕੁਝ ਅਸਰ ਪੈ ਰਿਹਾ ਹੈ ਅਤੇ ਜਿਹੜੇ ਮਾਹਰ ਨੇ, ਜਿਹੜੇ ਟੈਕਸ ਐਕਸਪਰਟ ਨੇ ਜਾਂ ਜਿਹੜੇ ਕਾਰੋਬਾਰੀ ਮਾਹਰ ਨੇ, ਉਹ ਲੋਕਾਂ ਨੂੰ ਕੀ ਸੁਝਾਅ ਦੇ ਰਹੇ ਨੇ, ਆਓ ਜਾਣਦੇ ਹਾਂ ਇਸ ਗੱਲਬਾਤ ਰਾਹੀਂ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਵੱਲੋਂ ਬੀਤੀ 5 ਮਈ ਨੂੰ ਵਿਆਜ ਦਰਾਂ ਵਿੱਚ 0.25% ਦਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਮੌਜੂਦਾ ਵਿਆਜ ਦਰ 4.35 ਹੋ ਗਈ ਹੈ। ਸਾਲ 2026 ਦੇ ਵਿੱਚ ਹੁਣ ਤੱਕ ਵਿਆਜ ਦਰਾਂ ਦੇ ਵਿੱਚ ਇਹ ਲਗਾਤਾਰ ਤੀਸਰਾ ਇਜਾਫਾ ਹੈ ਅਤੇ ਇਸ ਦੇ ਨਾਲ ਵਿਆਜ ਦਰ ਦੁਬਾਰਾ 2024 ਵਾਲੇ ਪੱਧਰ ਤੇ ਪਹੁੰਚ ਗਈ ਹੈ। ਇਸੇ ਵਾਧੇ ਦੇ ਨਾਲ ਹੀ RBI ਨੇ ਇਹ ਵੀ ਸੰਕੇਤ ਦਿੱਤੇ ਨੇ ਕਿ ਮਹਿੰਗਾਈ ਨੂੰ ਕਾਬੂ ਵਿੱਚ ਲਿਆਉਣ ਦੇ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਵਿਆਜ ਦਰ ਵਿੱਚ ਹੋਏ ਤਾਜ਼ੇ ਵਾਧੇ ਤੋਂ ਬਾਅਦ ਆਮ ਲੋਕਾਂ ਅਤੇ ਕਾਰੋਬਾਰੀਆਂ ਦੀਆਂ ਜੇਬਾਂ ਉੱਤੇ ਕਿੰਨਾ ਕੁ ਅਸਰ ਪਵੇਗਾ ਅਤੇ ਲੋਕਾਂ ਨੂੰ ਆਪਣੇ ਘਰਾਂ ਦਾ ਬਜਟ ਬਣਾਉਣ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ, ਇਸ ਬਾਬਤ ਅਸੀਂ ਕੁਝ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ। ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੈਲਬਨ ਤੋਂ ਪੁਨੀਤ ਸਿੰਘ ਜੁੜ ਗਏ ਨੇ ਜੋ ਕਿ ਪ੍ਰੋਫੈਸ਼ਨਲ ਅਕਾਊਂਟੈਂਟ ਅਤੇ ਟੈਕਸ ਐਕਸਪਰਟ ਹਨ।
11: ਅੱਛਾ ਪੁਨੀਤ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸਿਓ SBS ਪੰਜਾਬੀ ਸੁਣਨ ਵਾਲਿਆਂ ਨੂੰ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ RBI ਦੇ ਵੱਲੋਂ ਕੈਸ਼ ਰੇਟ ਇਨਕਰੀਜ਼ ਕੀਤੇ ਗਏ ਆ, ਇਹਦਾ ਜਿਹੜਾ ਆਮ ਪਰਿਵਾਰ ਜਿਹੜੇ ਮੌਰਗੇਜ ਰੱਖਣ ਵਾਲੇ ਪਰਿਵਾਰ ਹੈ ਉਹਨਾਂ ਦੇ ਉੱਤੇ ਪਰ ਮੰਥ ਕਿੰਨਾ ਕੁ ਬੋਝ ਪੈਣ ਵਾਲਾ ਇਹਦਾ?
12: ਡੈਫੀਨੇਟਲੀ ਉਹ ਬੋਝ ਦੋਨੋਂ ਤਰ੍ਹਾਂ ਦੇ ਪਏਗਾ, ਹਾਊਸ ਹੋਲਡ 'ਤੇ ਵੀ ਪਏਗਾ, ਜਿਹੜੇ ਬਿਜ਼ਨਸਿਸ ਨੇ ਉਹਨਾਂ 'ਤੇ ਵੀ ਪਏਗਾ। ਲੈਟਸ ਸੇ ਅਗਰ ਤੁਸੀਂ 7.5 ਲੱਖ ਦੀ ਮੌਰਗੇਜ ਜਾਂ ਲੋਨ ਰੱਖਦੇ ਹੋ, ਹੈ ਨਾ, ਅਤੇ ਨੀਅਰ ਅਬਾਊਟ $123 ਦੀ ਵਿਰਧੀ ਹੋਏਗੀ, ਯਾਨੀ ਕਿ ਸਾਲਾਨਾ $1500 ਦਾ ਜਿਹੜਾ ਉਹਦੀ ਰੀਪੇਮੈਂਟ ਦਾ ਇਜ਼ਾਫਾ ਹੋਏਗਾ ਇੰਟਰਸਟ ਦਾ। ਸੋ ਡੈਫੀਨੇਟਲੀ ਮਾਰ ਹੋਏਗੀ ਉਹਨਾਂ ਨੂੰ ਇੱਕ, ਉਹਦੇ ਨਾਲ ਨਾਲ ਜਿਹੜੇ ਬਿਜ਼ਨਸ ਨੇ ਲੋਨ ਲਿੱਤੇ ਹੋਏ ਨੇ ਉਹਨਾਂ ਨੇ ਵੀ ਓਬਵੀਅਸਲੀ ਉਹਦੀ ਰੀਪੇਮੈਂਟਸ ਇਨਕਰੀਜ਼ ਹੋ ਜਾਣੀ ਹੈ, ਜਿਹਦੇ ਕਰਕੇ ਓਬਵੀਅਸਲੀ ਉਹਨਾਂ ਨੇ ਜਿਹੜੇ ਉਹਨਾਂ ਦੇ ਖਰਚੇ ਨੇ ਉਹ ਵੀ ਇਨਕਰੀਜ਼ ਹੋ ਜਾਣਗੇ। ਸੋ ਕੋਸਟ ਆਫ ਲਿਵਿੰਗ ਜਿਹੜੀ ਹੈਗੀ ਹੈ ਡੈਫੀਨੇਟਲੀ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਆਮ ਲੋਕਾਂ ਨੂੰ ਇਫੈਕਟ ਕਰੇਗੀ
11: ਜੀ। ਅਤੇ ਇਹਦਾ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਿੱਧਾ ਸਿੱਧਾ ਅਸਰ ਜਿਹੜਾ ਜਿਹੜੇ ਲੋਕ ਕਿਰਾਇਆਂ ਦੇ ਘਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਵੀ ਪਏਗਾ ਫਿਰ?
12: ਜੀ ਬਿਲਕੁਲ ਬਿਲਕੁਲ, ਆਉਣ ਵਾਲੇ ਸਮੇਂ 'ਚ ਡੈਫੀਨੇਟਲੀ ਦੇਖਣ ਨੂੰ ਮਿਲੇਗਾ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਜਿਹੜਾ ਲੈਂਡਲੋਰਡ ਹੈ ਉਹਨੇ ਐਟ ਦੀ ਐਂਡ ਆਫ ਦਾ ਡੇ ਟੈਨੈਂਟ ਨੂੰ ਹੀ ਪਾਸ ਕਰਨੇ ਨੇ। ਬਟ ਡੈਫੀਨੇਟਲੀ ਵਿਕਟੋਰੀਆ 'ਚ ਲੋ ਹੈਗੇ ਨੇ, ਹੋਰ ਸਟੇਟਾਂ 'ਚ ਵੀ ਹੈਗੇ ਨੇ, ਟੂ ਮੇਕ ਸ਼ੋਰ ਕਿ ਇਹ ਚੀਜ਼ਾਂ ਲਿਮਿਟਡ ਰਹਿਣ, ਟੈਨੈਂਟ 'ਤੇ ਉਨਾ ਬੋਝ ਨਾ ਪਵੇ। ਬਟ ਡੈਫੀਨੇਟਲੀ ਇਹ ਚੀਜ਼ ਕਿਤੇ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਇਫੈਕਟ ਕਰੇਗੀ, ਬਿਕੋਜ਼ ਕਿੰਨਾ ਕੁ ਲੋਸ ਕੋਈ ਲੈ ਸਕਦਾ। ਸੋ ਓਬਵੀਅਸਲੀ ਦੇ ਵਿਲ ਗੋਨਾ ਪਾਸ ਇਟ ਔਨ ਟੂ ਦੇਅਰ ਟੈਨੈਂਟਸ ਵੈਨ ਦ ਲੀਜ਼ ਇਜ਼ ਡਿਊ ਐਜ਼ ਵੈਲ।
11: ਜੀ ਅੱਛਾ, ਇੱਕ ਸਰ ਮੈਨੂੰ ਇੱਕ ਚੀਜ਼ ਹੋਰ ਦੱਸਿਓ, ਹੁਣ ਜਿਹੜੇ ਲੋਕ ਮੌਰਗੇਜ ਜਿਨ੍ਹਾਂ ਦੇ ਕੋਲ ਹੈਗੀ ਹੈ ਉਹ ਆਪਣੇ ਆਪ ਨੂੰ ਫਾਈਨੈਂਸ਼ਲੀ ਸੁਰੱਖਿਅਤ ਰੱਖਣ ਦੇ ਵਾਸਤੇ ਕਿਹੜੇ ਸਟੈਪਸ ਲੈਣੇ ਚਾਹੀਦੇ ਨੇ ਉਹਨਾਂ ਨੂੰ?
12: ਦੇਖੋ ਜੀ, ਵਟ ਆਈ ਵੁੱਡ ਰੈਕਮੈਂਡ ਨੋਰਮਲੀ ਜਿਹੜੇ ਸਾਡੇ ਕਲਾਇੰਟਸ ਹੁੰਦੇ ਨੇ, ਜਿਹੜੇ ਸਾਡੇ ਕੋਲ ਅਕਾਊਂਟਿੰਗ ਐਡਵਾਈਸ ਲੈਂਦੇ ਨੇ, ਅਸੀਂ ਉਹਨਾਂ ਨੂੰ ਮੋਸਟਲੀ ਇਹ ਚੀਜ਼ਾਂ ਵੀ ਗਾਈਡ ਕਰੀਦੀਆਂ ਹੁੰਦੀਆਂ ਸਾਈਡ ਬਾਈ ਸਾਈਡ ਕਿ ਮੇਕ ਸ਼ੋਰ ਦੇਰ ਆਰ ਪਲੈਂਟੀ ਆਫ ਲੈਂਡਰਸ ਇਨ ਦਾ ਮਾਰਕੀਟ। ਤੁਹਾਨੂੰ ਇੱਕ ਅੱਛਾ ਮੌਰਗੇਜ ਬ੍ਰੋਕਰ ਚਾਹੀਦਾ, ਤੁਹਾਨੂੰ ਮਲਟੀਪਲ ਬੈਂਕਸ ਕੋਲ ਤੁਸੀਂ ਜਾ ਕੇ ਓਵਰ ਦਾ ਫੋਨ ਤੁਸੀਂ ਪੁੱਛ ਸਕਦੇ ਹੋ, ਕੰਸਲਟ ਕਰ ਸਕਦੇ ਹੋ, ਉਹਨਾਂ ਦੇ ਬੈਂਕ ਜਾ ਕੇ ਵਿਜ਼ਿਟ ਕਰ ਸਕਦੇ ਹੋ ਕੀ ਉਹ ਰੇਟ ਸਾਨੂੰ ਆਫਰ ਕਰ ਸਕਦੇ ਨੇ ਜੇਕਰ ਉਹ ਆਪਣਾ ਲੋਨ ਰੀਫਾਈਨੈਂਸ ਕਰਵਾਉਂਦੇ ਨੇ ਉਹਨਾਂ ਨਾਲ। ਹੋਰ ਉਹਦੇ ਨਾਲ ਨਾਲ ਤੁਹਾਨੂੰ ਹੋਰ ਬੈਨੀਫਿਟ ਵੀ ਮਿਲ ਜਾਂਦੇ ਨੇ, ਕੈਸ਼ਬੈਕ ਵੀ ਮਿਲ ਜਾਂਦਾ ਹੈ, ਪਲੱਸ ਐਟ ਦੀ ਐਂਡ ਆਫ ਦਾ ਡੇ ਤੁਹਾਨੂੰ ਸ਼ੋਪ ਅਰਾਊਂਡ ਕਰਨਾ ਪਏਗਾ, ਤੁਹਾਨੂੰ ਬੈਟਰ ਜਿਹੜੇ ਮੌਰਗੇਜ ਹੈ ਕੰਪੈਰੀਜ਼ਨ ਕਰਨਾ ਪਏਗਾ ਕਿ ਬਾਕੀ ਲੈਂਡਰਸ ਕੀ ਕਹਿ ਰਹੇ ਨੇ। ਯੂ ਹੈਵ ਟੂ ਸਪੀਕ ਟੂ ਯੋਰ ਮੌਰਗੇਜ ਬ੍ਰੋਕਰ ਆਲਸੋ, ਜਸਟ ਮੇਕ ਸ਼ੋਰ ਕਿ ਉਹਦਾ ਜਿਹੜਾ ਬਜਟ ਹੈ, ਹਾਊਸ ਹੋਲਡ ਬਜਟ ਹੈ, ਉਹਨੂੰ ਵੀ ਇਗਨੋਰ ਨਾ ਕੀਤਾ ਜਾਵੇ, ਮੇਕ ਸ਼ੋਰ ਰੱਖਣ ਕਿ ਜਿਹੜਾ ਉਹਦਾ ਕੈਸ਼ ਫਲੋ ਹੈ ਉਹ ਬਰਕਰਾਰ ਰਹੇ।
11: ਜੀ ਪ੍ਰਨੀਤ ਜੀ, ਮਹਿੰਗਾਈ ਦਰ ਦਾ ਵੀ ਜ਼ਿਕਰ ਕਰਨਾ ਇੱਥੇ ਜ਼ਰੂਰ ਬਣਦਾ ਹੈ ਕਿਉਂਕਿ 4.6% ਜਿਹੜੀ ਇਸ ਵੇਲੇ ਹੈਗੀ ਹੈ, ਇਹ ਆਸਟ੍ਰੇਲੀਅਨ ਜਿਹੜੀ ਅਰਥ ਵਿਵਸਥਾ ਹੈ ਉਹਦੇ ਵਾਸਤੇ ਚਿੰਤਾਜਨਕ ਮੰਨ ਸਕਦੇ ਹਾਂ ਆਪਾਂ ਜਾਂ ਕਿੰਨੀ ਕੁ ਚਿੰਤਾ ਵਾਲੀ ਗੱਲ ਹੈ?
12: ਡੈਫੀਨੇਟਲੀ ਚਿੰਤਾ ਵਾਲੀ ਗੱਲ ਹੈਗੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਕਨੈਕਟਡ ਹੁੰਦੀਆਂ ਆਪਸ 'ਚ, ਚਾਹੇ ਅਗਰ ਇੰਟਰਸਟ ਰੇਟ ਰਾਈਜ਼ ਹੁੰਦੇ ਨੇ ਉਹਦੇ ਨਾਲ ਜਿਹੜੇ ਜਿਹੜੀਆਂ ਚੀਜ਼ਾਂ ਹੁੰਦੀਆਂ ਆਪਾਂ ਬਾਏ ਕਰੀਦੀਆਂ ਉਹ ਵੀ ਐਕਸਪੈਂਸਿਵ ਹੁੰਦੀਆਂ, ਲੋਜਿਸਟਿਕਸ ਜਿਹੜੇ ਹੁੰਦੇ ਨੇ ਉਹ ਵੀ ਐਕਸਪੈਂਸਿਵ ਹੁੰਦੇ ਨੇ। ਸੋ ਓਵਰਆਲ ਦੇਖਿਆ ਜਾਏ ਜਿਸਲੇ ਚੀਜ਼ਾਂ ਕਰਦੇ ਨੇ ਡੈਫੀਨੇਟਲੀ ਉਹਦਾ ਜਿਹੜਾ ਅਸਰ ਹੁੰਦਾ ਹਾਊਸ ਹੋਲਡ 'ਤੇ ਹੁੰਦਾ, ਉਹਦਾ ਕਾਰਨ ਇਸ ਕਰਕੇ ਹੁੰਦਾ ਕਿ ਗਵਰਨਮੈਂਟ ਇਸ ਕਰਕੇ ਇਨਕਰੀਜ਼ ਕਰ ਰਹੀ ਹੈ ਕਿ ਅਗਰ ਤੁਸੀਂ ਸੁਣਿਆ ਵੀ ਹੋਏਗਾ ਅਨਾਊਂਸਮੈਂਟ 'ਚ ਕਿ ਦੇ ਜਸਟ ਵਾਂਟ ਟੂ ਕੰਟਰੋਲ ਦਾ ਇਨਫਲੇਸ਼ਨ, ਉਹ ਕੰਟਰੋਲ ਕਰਨਾ ਚਾਹੁੰਦੇ ਕਿ ਮਾਰਕੀਟ 'ਚ ਪੈਸਾ ਇੰਨਾ ਓਵਰਫਲੋ ਨਾ ਕੀਤਾ ਜਾਵੇ, ਲੋਕ ਆਪਣੀ ਜਿਹੜੀਆਂ ਜ਼ਰੂਰਤਾਂ ਸਿਰਫ ਉਹ ਪਰਚੇਜ਼ ਕੀਤੀਆਂ ਜਾਣ, ਬਾਕੀ ਜਿਹੜੀਆਂ ਐਕਸਟਰਾ ਖਰਚੇ ਨਾ ਉਹ ਪਰਚੇਜ਼ ਨਾ ਕਰਨ ਤਾਂ ਕਿ ਮਾਰਕੀਟ 'ਚ ਪੈਸਾ ਲਿਮਿਟਡ ਰਹੇ ਜਿਹਦੇ ਕਰਕੇ ਇਨਫਲੇਸ਼ਨ ਜਿਹੜੀ ਹੈ ਕੰਟਰੋਲ 'ਚ ਰਹੇ ਬਟ ਸੋ ਫਾਰ ਫਰੋਮ ਲਾਸਟ ਵਨ ਐਂਡ ਹਾਫ ਈਅਰ ਉਹ ਚੀਜ਼ਾਂ ਕੰਟਰੋਲ 'ਚ ਨਹੀਂ ਹੋ ਪਾ ਰਹੀਆਂ ਇਸ ਕਰਕੇ ਆਰ ਬੀ ਆਈ ਨੇ ਮਜਬੂਰਨ ਸਟੈਪਸ ਲੈਣੇ ਪਏ ਪਲੱਸ ਗਵਰਨਮੈਂਟ ਦੀ ਜਿਹੜੀ ਸਪੈਂਡਿੰਗਸ ਹੁੰਦੀਆਂ ਉਹ ਵੀ ਕੰਟਰੋਲ ਕਰਨਾ ਬੜੀਆਂ ਜ਼ਰੂਰੀ ਹੈ ਜਿਹੜੀਆਂ ਕਿ ਸੋ ਫਾਰ ਲੱਗ ਰਿਹਾ ਅਜੇ ਤੱਕ ਕੰਟਰੋਲ 'ਚ ਨਹੀਂ ਆ ਪਾ ਰਹੀਆਂ
11: ਜੀ ਪੁਨੀਤ ਜੀ ਕਲਾਸ ਜਾਂਦੇ ਜਾਂਦੇ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਤੁਹਾਡੀ ਆਵਾਜ਼ ਨੂੰ ਸੁਣ ਰਹੇ ਨੇ ਤੁਹਾਡੇ ਤਜਰਬੇ ਦੇ ਮੁਤਾਬਕ ਉਹਨਾਂ ਨੂੰ ਹੋਰ ਕੋਈ ਸਧਾਰਨ ਸ਼ਬਦਾਂ ਦੇ ਵਿੱਚ ਕੋਈ ਸਲਾਹ ਇਸ ਮਾਹੌਲ ਦੇ ਵਿੱਚ ਕੀ ਦੇਣਾ ਚਾਹੁੰਦੇ ਉਹਨਾਂ ਨੂੰ
12: ਡੈਫੀਨਿਟਲੀ ਦੋ ਹੀ ਚੀਜ਼ਾਂ ਮੈਂ ਦੋਨੋਂ ਤਰ੍ਹਾਂ ਨੂੰ ਦੇਣਾ ਚਾਹੁੰਦਾ ਜਿਹੜੇ ਹਾਊਸ ਹੋਲਡ ਨੇ ਮੇਕ ਸ਼ੋਰ ਇੱਕ ਅੱਛੇ ਬ੍ਰੋਕਰ ਕੋਲ ਜਾ ਕੇ ਤੁਸੀਂ ਸਲਾਹ ਲਵੋ ਲੈਂਡਰਸ ਕੰਪੇਅਰ ਕਰੋ ਕਿਹੜਾ ਤੁਹਾਨੂੰ ਬੈਟਰ ਰੇਟ ਦੇ ਰਿਹਾ ਹੈ ਇੱਕ ਆਪਣਾ ਸਿੰਪਲ ਹਾਊਸ ਹੋਲਡ ਬਜਟ ਬਣਾਓ ਬਿਕੋਜ਼ ਦ ਬਿਗੇਸਟ ਮਿਸਟੇਕ ਇਜ਼ ਇਗਨੋਰਿੰਗ ਦ ਇਨਕਰੀਜ਼ ਅੰਟਿਲ ਕੈਸ਼ ਫਲੋ ਬਿਕਮਸ ਟਾਈਟ ਸੋ ਮੇਕ ਸ਼ੋਰ ਰੱਖੋ ਕਿ ਤੁਸੀਂ ਆਪਣਾ ਬਜਟ ਬਣਾਓ ਦੂਸਰੀ ਸਾਈਡ ਹੈ ਜਿਹੜੇ ਬਿਜ਼ਨਸ ਓਨਰਸ ਨੇ ਜਿਹੜੇ ਆਪਣੇ ਬਿਜ਼ਨਸ ਲੋਕ ਕਰ ਰਹੇ ਨੇ ਮੇਕ ਸ਼ੋਰ ਆਪਣੀ ਜਿਹੜੀ ਲੋਨ ਦੀ ਰੀਪੇਮੈਂਟਸ ਨੇ ਚੈੱਕ ਕਰੋ ਏ ਟੀ ਓ ਦੇ ਪੇਮੈਂਟਸ ਪਲਾਨ ਬਣਾ ਕੇ ਰੱਖੋ ਏ ਟੀ ਓ ਬਹੁਤ ਸਟ੍ਰਿਕਟ ਹੈ ਇਸ ਲਈ ਆਪਣੇ ਸਟਾਕ ਲੈਵਲਸ ਜਿਹੜੇ ਨੇ ਆਪਣੇ ਮਿਨੀਮਮ ਕੰਟਰੋਲ 'ਚ ਰੱਖੋ ਕਿ ਓਵਰ ਸਟਾਕ ਨਾ ਕਰੋ ਚੀਜ਼ਾਂ ਵੇਜਿਸ ਜਿਹੜੀਆਂ ਤੁਹਾਡੇ ਓਵਰ ਹੈਡਸ ਨੇ ਰੈਂਟਸ ਆ ਗਏ ਨੇ ਉਹਨਾਂ ਨੂੰ ਮੇਕ ਸ਼ੋਰ ਰੱਖੋ ਕਿ ਉਹ ਕੰਟਰੋਲ 'ਚ ਰੱਖੋ ਕੈਸ਼ ਫਲੋ ਦੇ ਅਕੋਰਡਿੰਗਲੀ ਰੱਖੋ ਬਿਕੋਜ਼ ਜਿਸ ਲਈ ਇੰਟਰਸਟ ਰੇਟ ਹਾਈ ਹੁੰਦਾ ਹੈ ਜਿਹੜਾ ਤੁਹਾਡਾ ਪ੍ਰੋਫਿਟ ਹੁੰਦਾ ਉਹ ਵੀ ਤੁਹਾਡਾ ਕਮਜ਼ੋਰ ਹੁੰਦਾ ਸੋ ਮੇਕ ਸ਼ੋਰ ਕਿ ਜਿਹੜਾ ਤੁਹਾਡਾ ਕੈਸ਼ ਫਲੋ ਆ ਉਹ ਪ੍ਰੋਪਰ ਤਰੀਕੇ ਨਾਲ ਮੈਨੇਜ ਕੀਤਾ ਜਾਵੇ ਡਿਊਰਿੰਗ ਦੀਜ਼ ਇੰਟਰਸਟ ਰੇਟ ਚੇਂਜਸ
11: ਜੀ ਕਿਉਂਕਿ ਆਰ ਬੀ ਆਈ ਨੇ ਆਖਿਆ ਸੀਗਾ ਨਾ ਪਿਛਲੇ ਦਿਨਾਂ ਦੇ ਦੌਰਾਨ ਕਿ ਇੱਕ ਵਾਰੀ ਹੋਰ ਵਧਾਇਆ ਜਾ ਸਕਦਾ ਹੈ ਨਾ ਜੀ ਕੈਸ਼ ਰੇਟ ਆਉਣ ਵਾਲੇ ਸਮੇਂ
12: ਜੀ ਦੇਖੋ ਇਹਦੇ ਬਾਰੇ ਆਪਾਂ ਅਜੇ ਕੁਛ ਨਹੀਂ ਕਹਿ ਸਕਦੇ ਕਿਉਂਕਿ ਇਟ ਦੇਰ ਮਾਈਟ ਬੀ ਦੇਰ ਮੇ ਦੇ ਮੇ ਜਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਬਟ ਐਟ ਦੀ ਐਂਡ ਆਫ ਦ ਡੇ ਇਟ ਟੋਟਲੀ ਡਿਪੈਂਡਸ ਔਨ ਆਰ ਬੀ ਆਈ ਕਿ ਕਿੰਨੇ ਰੇਟ ਰਾਈਟ ਰਾਈਜ਼ ਹੁੰਦੇ ਨੇ ਓਬਵੀਅਸਲੀ ਇਟਸ ਗੋਇੰਗ ਟੂ ਹਰਟ ਯੂ ਨੋ ਬਿਜ਼ਨਸਸ ਐਂਡ ਆਲਸੋ ਸਮਾਲ ਹਾਊਸ ਹੋਲਡ ਐਸ ਵੈਲ
11: ਜੀ ਪੁਨੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ ਔਰ ਇਹ ਜਿਹੜੀਆਂ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਸੁਣਨ ਵਾਲੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਡਾ ਧੰਨਵਾਦ
12: ਨੋ ਵਰੀਜ਼ ਭਾਅ ਜੀ ਥੈਂਕ ਯੂ ਰੀਅਲੀ ਅਪਰੀਸ਼ੀਏਟ
11: ਥੈਂਕ ਯੂ ਜੀ ਥੈਂਕ ਯੂ ਇਸੇ ਤਰ੍ਹਾਂ ਅਸੀਂ ਜਦੋਂ ਫਾਈਨੈਂਸ ਕਾਰੋਬਾਰੀ ਰੋਮੀ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਵਿਆਜ ਦਰਾਂ ਵਿੱਚ ਹੋਏ ਵਾਧੇ ਨੇ ਰੀਅਲ ਅਸਟੇਟ ਅਤੇ ਫਾਈਨੈਂਸ ਇੰਡਸਟਰੀ ਦੀ ਰਫ਼ਤਾਰ ਨੂੰ ਹੌਲਾ ਕਰ ਦਿੱਤਾ ਹੈ
13: ਬਿਜ਼ਨਸ ਪੁਆਇੰਟ ਆਫ ਵਿਊ ਨਾਲ ਜੇ ਆਪਾਂ ਦੇਖੀਏ ਇਹਦੇ ਨਾਲ ਜਿਹੜੀ ਰੀਅਲ ਸਟੇਟ ਇੰਡਸਟਰੀ ਆ ਜਾਂ ਜਿਹੜੀ ਫਾਈਨੈਂਸ ਇੰਡਸਟਰੀ ਆ ਉਹ ਕਾਫੀ ਸਲੋ ਹੋਈ ਆ ਕਿਉਂਕਿ ਇਨਵੈਸਟਰਸ ਜਿਹੜਾ ਵਾ ਉਹ ਮਾਰਕੀਟ ਵਿੱਚ ਇਸ ਟਾਈਮ ਨਹੀਂ ਹੈਗਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਨੇ ਲੋਕਾਂ ਨੇ ਸੇਲਸ 'ਤੇ ਲਾਏ ਹੋਏ ਨੇ ਉਹ ਵਿਕ ਨਹੀਂ ਰਹੇ ਕਿਉਂਕਿ ਇਨਵੈਸਟਰਸ ਜਿਹੜਾ ਵਾ ਉਹ ਮਾਰਕੀਟ 'ਚ ਆ ਨਹੀਂ ਰਿਹਾ ਕਿਉਂਕਿ ਇੰਟਰਸਟ ਰੇਟ ਕਾਫੀ ਹਾਈ ਨੇ ਹਰ ਬੰਦਾ ਆਪਣਾ ਸੋਚ ਸਮਝ ਕੇ ਜਿਹੜਾ ਵਾ ਉਹ ਸਟੈਪ ਲੈ ਰਿਹਾ ਅਤੇ ਓਵਰਆਲ ਜੇ ਆਪਾਂ ਦੇਖੀਏ ਤਾਂ ਰੀਅਲ ਸਟੇਟ ਮਾਰਕੀਟ ਜਿਹੜੀ ਆ ਫਾਈਨੈਂਸ ਇੰਡਸਟਰੀ ਜਿਹੜੀ ਆ ਉਹ ਥੋੜ੍ਹੀ ਸਲੋ ਹੀ ਜਾ ਰਹੀ ਹੈ
11: ਤਾਂ ਕੀ ਅਜਿਹੇ ਮਾਹੌਲ ਦੇ ਵਿੱਚ ਲੋਕਾਂ ਵੱਲੋਂ ਆਪਣੇ ਖਰਚੇ ਘਟਾਏ ਜਾ ਰਹੇ ਨੇ ਇਸ ਬਾਰੇ ਪੁੱਛਣ ਤੇ ਰੋਮੀ ਸਿੱਧੂ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ
13: ਤੁਸੀਂ ਕੋਸਟ ਕਟਿੰਗ ਦੀ ਜਿਹੜੀ ਗੱਲ ਕੀਤੀ ਆ ਸਾਡੀ ਆਰ ਬੀ ਆਈ ਜਿਹੜੀ ਆ ਉਹ ਵੀ ਚਾਹੁੰਦੀ ਆ ਕਿ ਕੋਸਟ ਕਟਿੰਗ ਲੋਕੀ ਹੀ ਕਰਨ ਪਰ ਹੋ ਨਹੀਂ ਰਹੀ ਆਪਾਂ ਅੱਜ ਵੀ ਜੇ ਸ਼ੋਪਿੰਗ ਸੈਂਟਰਾਂ ਦੇ ਵਿੱਚ ਜੇ ਜਾਂਦੇ ਹਾਂ ਅਤੇ ਉੱਥੇ ਉੱਦਾਂ ਹੀ ਰਸ਼ ਆ ਦੁਕਾਨਾਂ ਦੇ ਵਿੱਚ ਉੱਦਾਂ ਹੀ ਰਸ਼ ਆ ਜਿਵੇਂ ਪਹਿਲਾਂ ਹੁੰਦਾ ਸੀਗਾ ਅਤੇ ਇਹੀ ਰੀਜ਼ਨ ਆ ਕਿ ਜਿਹੜੀ ਸਾਡੀ ਆਰ ਬੀ ਆਈ ਆ ਉਹ ਇੰਟਰਸਟ ਰੇਟ ਜਿਹੜੀ ਆ ਇਨਕਰੀਜ਼ ਕਰੀ ਜਾ ਰਹੀ ਆ ਅਤੇ ਬਾਕੀ ਖਰਚੇ ਜਿੰਨੇ ਵੀ ਸੀਗੇ ਲੋਕਾਂ ਦੇ ਪਹਿਲਾਂ ਉੱਦਾਂ ਹੀ ਲੋਕ ਕਰੀ ਜਾ ਰਹੇ ਆ ਅਤੇ ਗੌਰਮੈਂਟ ਨੂੰ ਇਹਦੇ ਵਿੱਚ ਕੋਈ ਡਿਫਰੈਂਸ ਦੇਖਣ ਨੂੰ ਨਹੀਂ ਮਿਲਦਾ ਅਤੇ ਜਦੋਂ ਵੀ ਉਹਨਾਂ ਦੀ ਆਰ ਬੀ ਆਈ ਦੀ ਮੀਟਿੰਗ ਹੁੰਦੀ ਆ ਅਤੇ ਉਹ ਇੰਟਰਸਟ ਰੇਟ ਜਿਹੜੇ ਆ ਇਨਕਰੀਜ਼ ਕਰਦੀ ਆ ਤਾਂ ਕਿ ਇਹ ਚੀਜ਼ ਨੂੰ ਕੰਟਰੋਲ ਕੀਤਾ ਜਾਏ
11: ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਆਰ ਬੀ ਆਈ ਦੇ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦਾ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਮਾਰਚ ਮਹੀਨੇ ਵਿੱਚ ਮਹਿੰਗਾਈ ਦਰ ਵੱਧ ਕੇ 4.6% ਤੱਕ ਪਹੁੰਚ ਗਈ ਹੈ ਤਾਂ ਦੋਸਤੋ ਆਸਟ੍ਰੇਲੀਆ ਦੀ ਮੌਜੂਦਾ ਵਿੱਤੀ ਸਥਿਤੀ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਸਾਡਾ ਫੋਨ ਨੰਬਰ ਹੈ 0439-799-767 ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ ਧੰਨਵਾਦ
14: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ Apple ਪੋਡਕਾਸਟ Google ਪੋਡਕਾਸਟ Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ
11: ਤਾਂ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ ਰੱਬ ਰਾਖਾ ਸ਼ਬਾ ਖੈਰ ਮਿਲਦੇ ਹਾਂ ਭਲਕੇ
15: ਡੈਮ ਡ